ਜੀ ਗੁਰੂ ਗਰੀਬ ਨਿਵਾਜ ਯੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਰ ਦਾ ਨਾਮ ਦਿੱਤੇ ਕਾਲਸ ਦੀ ਯਾਤਰਾ

ਬਦੋਜੀ ਖੁਰਦ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਦੇਸੀ ਘਿਓ 75 ਕਿਲੋ ਹਾਜ਼ਰ ਕਰਦੇ ਨੇ। ਪਾਤਸ਼ਾਹ ਕਿਰਪਾ ਕਰਨਾ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ, ਯਾਤਰਾ ਸਫਲੀ ਕਰਨੀ। ਸ਼੍ਰੀਮਾਨ ਸੰਤ ਬਾਬਾ ਅਜਾਇਬ ਸਿੰਘ ਜੀ ਬਦੋਜੀ ਖੁਰਦ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੇਸੀ ਘਿਓ 30 ਕਿਲੋ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ, ਯਾਤਰਾ ਸਫਲੀ ਕਰਨੀ। ਬ੍ਰਦਰਹੂਡ ਬਿਲਡਰ ਰਾਜਪੁਰਾ ਤੋਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਲਈ ਯਾਚਨਾ ਕਰਦੇ ਹਨ। ਸੱਚੇ ਪਾਤਸ਼ਾਹ ਲੰਗਰਾਂ ਵਿੱਚ 421 ਕਿਲੋ ਦੇਸੀ ਘਿਓ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਆਪ ਜੀ ਦੇ ਲੰਗਰਾਂ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਸਟੋਰ ਕਰਨ ਵਾਸਤੇ ਵੱਡੀਆਂ ਟਰਾਲੀਆਂ ਸੇਵਕਾਂ ਵੱਲੋਂ 4 ਹਾਜ਼ਰ ਹੋਏ ਹਨ। ਮਾਤਾ ਸੁਰਿੰਦਰ ਕੌਰ ਜੀ ਰਾਜਪੁਰਾ ਨਿਵਾਸੀ, ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਰੱਖਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ, ਯਾਤਰਾ ਸਫਲੀ ਕਰਨੀ।

ਜੀਵਨ ਬਖਸ਼ਣਾ, ਅੰਗ ਸੰਗ ਸਹਾਈ ਹੋਣਾ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਗੁਰਚਰਨ ਸਿੰਘ ਜੀ ਚੰਡੀਗੜ੍ਹ, ਸਰਦਾਰ ਜਗਵੀਰ ਸਿੰਘ ਜੀ ਕਾਰੋਬਾਰਾਂ ਦੀ ਚੜ੍ਹਦੀ ਕਲਾ ਲਈ ਯਾਚਨਾ ਕਰਦੇ ਹਨ। ਸੱਚੇ ਪਾਤਸ਼ਾਹ ਲੰਗਰਾਂ ਲਈ 45 ਕਿਲੋ ਦੇਸੀ ਘਿਓ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਬੌਬੀ ਸਿੰਘ ਜੀ ਅਮਰੀਕਾ ਨਿਵਾਸੀ, ਦੇਹ ਅਰੋਗਤਾ, ਚੜ੍ਹਦੀ ਕਲਾ ਲਈ ਯਾਚਨਾ ਕਰਦੇ ਹਨ। ਸੱਚੇ ਪਾਤਸ਼ਾਹ ਲੰਗਰਾਂ ਲਈ 15 ਕਿਲੋ ਦੇਸੀ ਘਿਓ ਹਾਜ਼ਰ ਕੀਤਾ, ਚੜ੍ਹਦੀ ਕਲਾ ਰੱਖਣੀ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣਾ। ਬੀਬੀ ਰੁਪਿੰਦਰ ਕੌਰ ਜੀ ਅਮਰੀਕਾ ਨਿਵਾਸੀ, 15 ਕਿਲੋ ਲੰਗਰਾਂ ਲਈ ਦੇਸੀ ਘਿਓ ਹਾਜ਼ਰ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨਾ, ਨਾਮ ਬਾਣੀ ਦੀਆਂ ਦਾਤਾਂ, ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਨਰਿੰਦਰ ਸਿੰਘ ਜੀ ਲਾਲੀ ਅਮਰੀਕਾ ਨਿਵਾਸੀ, 15 ਕਿਲੋ ਦੇਸੀ ਘਿਓ ਹਾਜ਼ਰ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਬਖਸ਼ਣੀ, ਨਾਮ ਬਾਣੀ ਦੀਆਂ ਦਾਤਾਂ, ਗੁਰਸਿੱਖੀ ਜੀਵਨ ਬਖਸ਼ਣਾ। ਸਰਦਾਰ ਸੁਰਿੰਦਰ ਸਿੰਘ ਜੀ ਮੁੰਬਈ ਨਿਵਾਸੀ, 9 ਕਿਲੋ ਦੇਸੀ ਘਿਓ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀ ਕਲਾ ਰੱਖਣੀ। ਮਾਤਾ ਜਗਦੀਸ਼ ਕੌਰ ਸੰਗੀਤ, 9 ਕਿਲੋ ਦੇਸੀ ਘਿਓ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਬੀਬੀ ਸੁੰਦਰ ਕੌਰ ਇੰਦਰਜੀਤ ਸਿੰਘ ਜੀ ਲਾਂਗਰੀ, ਕੜਾਹ ਪ੍ਰਸ਼ਾਦੀਆਂ ਦੇਗਾਂ ਲਈ 1000 ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਸਰਦਾਰ ਪਰਵਿੰਦਰ ਸਿੰਘ ਜੀ, ਬਸੰਤ ਸਿੰਘ ਜੀ ਨਿਹੰਗ, ਕੜਾਹ ਪ੍ਰਸ਼ਾਦੀਆਂ ਦੇਗਾਂ ਲਈ 1000 ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਸੇਵਕਾਂ ਦੀ ਸ਼ੁਭ ਮਨੋਕਾਮਨਾ ਪੂਰਨ ਕਰਨੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਸਰਦਾਰ ਮਨਵੀਰ ਸਿੰਘ ਜੀ ਦੱਖਣ, ਕੜਾਹ ਪ੍ਰਸ਼ਾਦੀਆਂ ਦੇਗਾਂ ਲਈ 1000 ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਮਨਵੀਰ ਸਿੰਘ ਜੀ ਦੀ ਚੜ੍ਹਦੀ ਕਲਾ ਰੱਖਣੀ, ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਦੀਰਘ ਆਯੂ ਦੀ ਦਾਤ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਯਾਤਰਾ ਸਫਲ ਹੋਣ ਲਈ ਸਰਦਾਰ ਹਰਮੀਤ ਸਿੰਘ, ਰਤਨ ਸਿੰਘ ਜੀ ਬਾਸਰੀ ਵਾਲੇ ਆਪ ਜੀ ਦੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨਾ, ਯਾਤਰਾ ਸਫਲੀ ਕਰਨੀ, ਗੁਰਸਿੱਖੀ ਜੀਵਨ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਾਲਾਨਾ ਬਰਸੀ ਦੇ ਨਿਮਿਤ ਆਤਮਕ ਸ਼ਾਂਤੀ ਲਈ ਸਵਰਗਵਾਸੀ ਸਰਦਾਰ ਸੁਰਿੰਦਰ ਸਿੰਘ ਜੀ ਦਿੱਲੀ ਵਾਲੇ ਬੇਅੰਤ ਮਾਇਆ ਹਾਜ਼ਰ ਕਰਦੇ ਪਰਿਵਾਰ ਵੱਲੋਂ ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਰਦਾਰ ਜਸਪ੍ਰੀਤ ਸਿੰਘ, ਕਮਲ ਸਿੰਘ ਜੀ ਸ਼ਾਹੂ ਸ਼ੁਕਰਾਨੇ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਰਦਾਰ ਓਮਕਾਰ ਸਿੰਘ ਜੀ ਕੋਚਰ, ਜਨਮ ਦਿਨ ਦੇ ਖੁਸ਼ੀਆਂ ਵਜੋਂ ਆਪ ਜੀ ਦੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਸਰਦਾਰ ਦੇਵਾ ਸਿੰਘ ਜੀ, ਅਮਰ ਸਿੰਘ ਜੀ ਲਾਂਗਰੀ, ਸਾਲਾਨਾ ਬਰਸੀ ਦੇ ਨਿਮਿਤ ਪਰਿਵਾਰ ਵੱਲੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਲਖ ਮੇਹਰ ਸਿੰਘ, ਸੁਪੁੱਤਰ ਸਰਦਾਰ ਜਸਪਾਲ ਸਿੰਘ ਜੀ ਰਾਗੀ ਨਗਰ ਨਿਵਾਸੀ, ਪਰਿਵਾਰ ਵੱਲੋਂ ਮਿੱਠੀ ਯਾਦ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਪਿਤਾ ਗੁਲਾਬ ਸਿੰਘ ਜੀ, ਸ਼ਾਮ ਸਿੰਘ ਜੀ ਰਾਗੀ 1 ਮਹੀਨੇ ਲਈ ਸੱਚੇ ਪਾਤਸ਼ਾਹ ਆਪ ਜੀ ਦੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ।

ਸ਼੍ਰੀ ਜਪਜੀ ਸਾਹਿਬ ਜੀ ਦੇ ਨਿਰੰਤਰ 1.25 ਲੱਖ ਪਾਠ ਕਰਨ ਵਾਸਤੇ ਇਹ ਜਾਪ ਚੱਲ ਰਹੇ ਹਨ। ਅੱਜ ਪਾਠਾਂ ਦੀ ਸਮਾਪਤੀ ਉਪਰੰਤ ਸੋਹਣੇ ਦੀਵਾਨ ਸਜਣਗੇ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ।

0: ਚੜ੍ਹਦੀ ਕਲਾ ਰੱਖੋ ਜੀ ਮਹਾਰਾਜ।
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤਮੈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਲੜੀਵਾਰ ਕਥਾ ਸਰਵਣ ਕਰੋ ਜੀ। ਅੱਜ ਦੀ ਕਥਾ ਦੀ ਹਾਜ਼ਰੀ ਸੰਤ ਅਮੀਰ ਸਿੰਘ ਜੀ ਕਰ ਰਹੇ ਹਨ।

ਸਤਿਗੁਰੂ ਪਾਤਸ਼ਾਹ ਮਹਾਰਾਜ ਅੰਦਰ ਸਾਰੰਗ ਇੱਕ ਰਾਗ ਹੈ, ਜਿਵੇਂ 31 ਰਾਗਾਂ ਵਿੱਚ ਸਤਿਗੁਰਾਂ ਦੀ ਪਵਿੱਤਰ ਬਾਣੀ ਸੋਭਾ ਪਾਉਂਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਹਨਾਂ 31 ਰਾਗਾਂ ਵਿੱਚ ਸਾਧ ਸੰਗਤ ਇੱਕ ਰਾਗ ਹੈ ਸਾਰੰਗ। ਉਸ ਸਾਰੰਗ ਰਾਗ ਦੇ ਅੰਦਰ ਮਹੱਲਾ ਪੰਜਵਾਂ ਧੰਨ ਧੰਨ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਵਿੱਤਰ

0: ਸੌਂਦਿਆਂ ਤੇ ਸੌਂਦਿਆਂ ਸੁਖੀ ਹੈ। ਕਿਸੇ ਪ੍ਰਕਾਰ ਦੀ ਤੈਨੂੰ ਕੋਈ ਕਮੀ ਨਹੀਂ ਹੈ। 36 ਪ੍ਰਕਾਰ ਦੇ ਭੋਜਨ ਤੈਨੂੰ ਸ਼ਕਲ ਲਈ ਪ੍ਰਾਪਤ ਨੇ। ਦੇ ਅਰੋਗਤਾ ਤੇਰੇ ਕੋਲ ਹੈ। ਰਹਿਣ ਸਹਿਣ ਵਾਸਤੇ ਤੈਨੂੰ ਚੰਗੇ ਮਹਿਲ ਮਾੜੀਆਂ ਪ੍ਰਾਪਤ ਹਨ। ਕਹਿੰਦੇ ਨੇ ਤੂੰ ਖਾਂਦਿਆਂ ਪੀਂਦਿਆਂ ਸੌਂਦਿਆਂ ਸੁਖੀ ਹੈ। ਇੰਨਾ ਕੁਝ ਤੈਨੂੰ ਪ੍ਰਾਪਤ ਹੈ, ਇੰਨਾ ਕੁਝ ਹੋਣ ਦੇ ਬਾਵਜੂਦ
1: ਨਾਮ ਸਿਮਰਤ ਖੀਨ।
0: ਕਹਿ ਲੱਗੇ ਪਰ ਪਰਮਾਤਮਾ ਦਾ ਨਾਮ ਸਿਮਰਨ ਲਈ ਤੂੰ ਬੜਾ ਆਲਸੀ, ਬਹੁਤ ਖੀਨ, ਬਹੁਤ ਨਿਡਾਲ ਹੋ ਜਾਣਾ, ਆਲਸੀ ਹੋ ਜਾਣਾ, ਨਾਮ ਜਪਣ ਵਾਸਤੇ ਤਿਆਰ ਹੀ ਨਹੀਂ ਹੈ। ਤੈਨੂੰ ਉਸ ਪਰਮਾਤਮਾ ਦੇ ਦਿੱਤੇ ਪਦਾਰਥ ਤਾਂ ਚੰਗੇ ਲੱਗਦੇ ਹਨ, ਪਰ ਤੂੰ ਉਸਦਾ ਨਾਮ ਜਪਣ ਲਈ ਤਿਆਰ ਨਹੀਂ। ਮੇਰੇ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਜਦੋਂ ਕਈ ਵਾਰੀ ਐਸੇ ਵੀ ਕਰਮ ਬੰਦੇ ਦੇ ਹੁੰਦੇ ਨੇ ਕਿ ਉਹਨਾਂ ਕਰਕੇ ਉਹ ਬੁਰੇ ਕੰਮ ਵਾਸਤੇ ਤਾਂ ਬੜਾ ਹੁਸ਼ਿਆਰ ਰਹਿੰਦਾ, ਬੁਰੇ ਕੰਮ ਲਈ ਨਾ ਦਿਨ ਵੇਖਦਾ ਨਾ ਰਾਤ ਵੇਖਦਾ, ਕੋਈ ਆਲਸ ਨਹੀਂ ਹੈ, ਤੁਰ ਪੈਂਦਾ। ਪਰ ਜੇ ਇਹਨੂੰ ਕੋਈ ਕੋਈ ਕਹਿ ਵੀ ਆਓ ਆ ਭਾਈ ਇੱਥੇ ਸਿਮਰਨ ਹੋ ਰਿਹਾ ਹੈ, ਬਾਣੀ ਪੜ੍ਹੀ ਜਾ ਰਹੀ ਹੈ, ਆਪਾਂ ਵੀ ਸਿਮਰਨ ਕਰਕੇ ਆਈਏ, ਬਾਣੀ ਪੜ੍ਹ ਕੇ ਆਈਏ, ਫਿਰ ਕਹੇਗਾ ਨਹੀਂ, ਫਿਰ ਆਲਸ ਵਿਖਾਏਗਾ। ਅੰਮ੍ਰਿਤ ਵੇਲੇ ਉੱਠਣ ਲਈ ਕੋਈ ਗੁਰੂ ਕਹਿੰਦੇ ਨੇ ਉਹ ਤੋਂ ਆਲਸ ਵਿਖਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣਾ ਅੰਮ੍ਰਿਤ ਵੇਲਾ ਹੋ ਗਿਆ, ਉਦੋਂ ਇਹਨੂੰ ਨੀਂਦ ਨੇ ਗ੍ਰਸ ਲਿਆ। ਕਹਿੰਦੇ ਨੇ ਇਸ ਕਰਕੇ ਆਪਣਾ ਵਕਤ ਆਪਣਾ ਸਮਾਂ ਜਿਹੜਾ ਹੈ ਇਉਂ ਹੀ ਲੰਘਾ ਦਿੰਦਾ, ਕਦੀ ਨਾਮ ਜਪਣ ਵਾਸਤੇ ਤਿਆਰ ਨਹੀਂ। ਇੱਕ ਥਾਂ ਤੇ ਗੁਰੂ ਸਾਹਿਬ ਇੱਥੋਂ ਤੱਕ ਬਚਨ ਕਰਦੇ ਨੇ, ਕਹਿੰਦੇ ਜੇ ਨਾਮ ਜਿਹੜਾ ਨਹੀਂ ਵੀ ਜਪਦਾ, ਜਿਹੜਾ ਪਾਪੀ ਪੁਰਸ਼ ਹੈ, ਅਗਰ ਉਸਦੇ ਕੰਨਾਂ ਵਿੱਚ ਸੁਭਾਵਿਕ ਕਿਰੇ ਗੁਰਮੰਤਰ ਮੂਲ ਮੰਤਰ ਪੈ ਜਾਵੇ, ਨਾਮ ਦੀ ਧੁਨ ਕਿਧਰੇ ਪੈ ਜਾਵੇ, ਤੇ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਬਿੱਛੂ ਡੰਗ ਮਾਰ ਗਿਆ ਹੋ, ਕਿਉਂਕਿ ਉਸਦੀ ਨਾਮ ਨਾਲ ਸਾਂਝ ਨਹੀਂ ਨਾ, ਨਾਮ ਨਾਲ ਉਸਦਾ ਪਿਆਰ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਬਚਨ ਕਰਦੇ ਨੇ, ਨਾਮ ਸੁਨਤ ਜਨ ਬਿੱਛੂ ਡਸਾਨਾ। ਜਿਵੇਂ ਬਿੱਛੂ ਨੇ ਡੰਗ ਮਾਰ ਦਿੱਤਾ, ਇਸ ਤਰ੍ਹਾਂ ਕਹਿੰਦੇ ਨਾਮ ਨੂੰ ਸੁਣਦਿਆਂ ਸਾਰ ਤੜਫ ਪਿਆ। ਸਗੋਂ ਇਹ ਨਹੀਂ ਕਿਹਾ ਵੀ ਬਹੁਤ ਚੰਗੀ ਗੱਲ ਹੈ, ਮੇਰੇ ਕੰਨ ਪਵਿੱਤਰ ਹੋਏ ਨੇ, ਮੈਂ ਨਾਮ ਮੇਰੀ ਕੰਨਾਂ ਵਿੱਚ ਧੁਨ ਪਈ ਹੈ ਨਾਮ ਦੇ, ਮੇਰਾ ਹਿਰਦਾ ਪਵਿੱਤਰ ਹੋਇਆ। ਨਹੀਂ, ਉਸ ਗੱਲ ਵੱਲ ਸਤਿਗੁਰੂ ਕਹਿੰਦੇ ਨਹੀਂ। ਸਾਹਿਬ ਕਹਿੰਦੇ ਸੌਂਦਿਆਂ ਜਾਗਦਿਆਂ ਤੂੰ ਸੁਖੀ ਹੈ, ਪਰ ਨਾਮ ਜਪਦਿਆਂ ਤੂੰ ਬਹੁਤ ਆਲਸ ਕਰਦਾ ਹੈ।
1: ਗਰਭ ਉਦਰ ਬਿਲ ਲਾਟ ਕਰਦਾ।
0: ਹਜ਼ੂਰ ਕਹਿੰਦੇ ਨੇ ਜਦੋਂ ਤੂੰ ਮਾਤ ਗਰਭ ਵਿੱਚ ਸਿੱਖ ਦੀ ਚੇਤੇ ਕਰ, ਬਿਲ ਲਾਟ ਕਰਤਾ, ਕੁਰਲਾਟ ਪਾਇਆ ਸੀ ਤੂੰ ਕਿ ਇੱਕ ਵਾਰੀ ਮੈਨੂੰ ਇਸ ਅਗਨ ਤੋਂ ਬਚਾ ਲਵੋ, ਮੈਂ ਕਦੀ ਗੁਸਤਾਖੀ ਨਹੀਂ ਕਰਾਂਗਾ। ਤੇ ਉਸ ਵੇਲੇ ਜਿਹੜੀ ਅਵਸਥਾ ਸੀ ਮਾਤ ਗਰਭ ਵਿੱਚ, ਜਿਵੇਂ ਦਾ ਬੰਦਾ ਮਨੁੱਖ ਧਰਤੀ ਤੇ ਹੈ ਇਸ ਤਰ੍ਹਾਂ ਦੀ ਨਹੀਂ ਸੀ। ਉਦੋਂ ਮੁੱਖ ਤਲੇ ਸੀ, ਮੂੰਹ ਥੱਲੇ ਸੀ, ਲੱਤਾਂ ਉੱਪਰ ਸਨ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਮੁੱਖ ਤਲੇ ਪੈਰ ਉੱਪਰ ਹੈ, ਪੁੱਠਾ ਟੰਗਿਆ ਹੋਇਆ। ਬਸੰਦੋ ਕੋ ਅਥੜੇ ਥਾਂ, ਬੜੇ ਕੋਝੇ ਦੇ ਥਾਂ ਤੇ ਵੱਸਦਾ, ਉਹਦਾ ਟਿਕਾਣਾ ਹੈ। ਹਜ਼ੂਰ ਬਚਨ ਕਰਦੇ ਨੇ ਵੀ ਅੱਜ ਦੇ ਤੇਰੇ ਤੇ ਕਿਰਪਾ ਹੋਈ, ਤੈਨੂੰ ਜਨਮ ਮਿਲਿਆ, ਤੂੰ ਬਾਹਰ ਸੰਸਾਰ ਤੇ ਆਇਆ, ਫਿਰ ਕਿਉਂ ਨੂੰ ਭੁੱਲ ਗਿਆ ਜਿਹਨੇ ਤੈਨੂੰ ਅੰਦਰ ਬਚਾਇਆ ਸੀ? ਅਸੀਂ ਬਚਨ ਪੜ੍ਹਦੇ ਆ ਨਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਐ ਵਾਹਿਗੁਰੂ ਜੀ, ਮਾਤਾ ਗਰਭ ਵਿੱਚ ਤੁਸਾਂ ਨੇ ਸਿਮਰਨ ਦਿੱਤਾ ਔਰ ਉਸ ਸਿਮਰਨ ਦੀ ਠੰਡਕ ਦੇ ਨਾਲ ਤੁਸਾਂ ਨੇ ਮੈਨੂੰ ਬਚਾ ਕੇ ਰੱਖਿਆ। ਇਸ ਕਰਕੇ ਹੁਣ ਬੇਨਤੀ ਕਰਦਾ ਹਾਂ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਕਹਿੰਦੇ ਅੱਗ ਦੀਆਂ ਲਪਟਾਂ ਦੀਆਂ ਲਹਿਰਾਂ ਨੇ, ਕਿਰਪਾ ਕਰੋ, ਜੇ ਉੱਥੇ ਬਚਾਇਆ ਸੀ ਤਾਂ ਇੱਥੇ ਵੀ ਬਚਾ ਲਓ। ਰਹੋ ਵਿਚਾਰ, ਬੇਨਤੀ ਕਰ ਰਿਹਾ ਸਾਂ। ਸਾਹਿਬ ਕਹਿੰਦੇ ਨੇ, ਮੁਖ ਤੈਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ ਨਾਨਕ, ਸੋ ਧਨੀ ਕਿਉਂ ਵਸਾਰਿਓ ਉਧਰੈ ਜਿਸਦੈ ਨਾਏ। ਉਸ ਵਾਹਿਗੁਰੂ ਨੂੰ ਕਿਉਂ ਭੁਲਾ ਦਿੱਤਾ ਜਿਸ ਦੇ ਨਾਮ ਜਪਣ ਕਰਕੇ ਕਲਿਆਣ ਹੁੰਦੀ ਹੈ, ਭਲਾ ਹੁੰਦਾ ਹੈ, ਜਿਸ ਦੇ ਨਾਮ ਜਪਣ ਕਰਕੇ ਭਵ ਸਾਗਰ ਤੋਂ ਤਰ ਜਾਈਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਏ, ਕਹਿਣ ਲੱਗੇ, ਭਾਈ ਤੂੰ ਬੜੀ ਬਿਲਾਟ ਕਰਦਾ ਸੀ, ਕੁਰਲਾਟ ਪਾਈ ਸੀ ਜਦੋਂ ਤੂੰ ਮਾਤ ਗਰਭ ਵਿੱਚ
1: ਸੋਵਤ ਦੀਨ।
0: ਕਹਿਣ ਲੱਗੇ ਉਦੋਂ ਬੜਾ ਤੂੰ ਦੀਨ ਸੈ, ਬੜਾ ਲਚਾਰ ਸੈ, ਬੜਾ ਤਰਲੇ ਕੱਢਦਾ ਸਾਂ ਵੀ ਕਿਸੇ ਢੰਗ ਦੇ ਨਾਲ ਹੁਣ ਮੈਨੂੰ ਇੱਥੋਂ ਬਚਾ ਲਿਆ ਜਾਏ। ਉਦੋਂ ਬੜਾ ਦੀਨ ਸੈ ਗੁਰੂ ਸਾਹਿਬ ਸੱਚੇ ਪਾਤਸ਼ਾਹ। ਬਚਨ ਕਰਦੇ ਨੇ, ਕਹਿੰਦੇ ਬੰਦੇ ਦੀ ਹਾਲਤ ਹੈ ਦੁੱਖ ਵਿੱਚ ਹੋਵੇ, ਮੁਸੀਬਤਾਂ ਘੇਰ ਲੈਣ ਤੇ ਬੜਾ ਦੀਨ ਬਣ ਜਾਂਦਾ ਹੈ, ਵਿਚਾਰਾ ਬਣ ਜਾਂਦਾ ਹੈ, ਤੇ ਜਦੋਂ ਕੋਈ ਚਾਰ ਪੈਸੇ ਮਿਲ ਜਾਣ, ਕੋਈ ਸੁੱਖ ਸਹੂਲਤਾਂ ਆ ਜਾਣ, ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਫਿਰ ਤਾਂ ਸਾਹਿਬ ਬਚਨ ਕਰਦੇ ਨੇ, ਟੇਢਾ ਹੋ ਕੇ ਤੁਰਦਾ, ਟੇਢੀ ਪਾਗ ਟੇਢੇ ਚਲੇ ਲਾਗੇ ਵੀਰੇ ਖਾਣ। ਕਹਿੰਦੇ ਫਿਰ ਤੇ ਇਹਦੀ ਚਾਲ ਵੀ ਟੇਢੀ ਹੈ, ਫਿਰ ਕੋਈ ਦੀਨ ਨਹੀਂ, ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਜਦੋਂ ਮੁਸ਼ਕਲ ਵਿੱਚ ਹੋਵੇ ਉਦੋਂ ਦੀਨ ਹੁੰਦਾ। ਪਰ ਮੇਰੇ ਸਤਿਗੁਰੂ ਕਹਿੰਦੇ, ਭਲਿਆ ਜੇ ਤੂੰ ਸੁੱਖ ਵਿੱਚ ਵੀ ਯਾਦ ਰੱਖੇ ਤਾਂ ਫਿਰ ਤੈਨੂੰ ਦੁੱਖਾਂ ਵਿੱਚ ਪੈਣਾ ਕਿਉਂ ਪਵੇ? ਫਿਰ ਤੂੰ ਜੇ ਸੁੱਖ ਵਿੱਚ ਵੀ ਦੀਨ ਹੋ ਕੇ ਰਵੇ, ਬੇਨਤੀਆਂ ਕਰੇ, ਮਾਲਕ ਦੇ ਚਰਨਾਂ ਵਿੱਚ ਜੁੜਿਆ ਰਹੇ ਤਾਂ ਤੇਰੇ ਤੇ ਬਿਪਤਾ ਪਏ ਹੀ ਕਾਹਦੇ ਤੂੰ? ਰੱਬੀ ਸੰਤ ਕਹਿੰਦੇ ਨੇ ਨਾ, ਜੋ ਸੁੱਖ ਵਿੱਚ ਯਾਦ ਰੱਖਦਾ ਹੈ ਉਹਨੂੰ ਦੁੱਖ ਕਾਹਦਾ ਹੋ ਸਕਦਾ, ਕਿਸ ਚੀਜ਼ ਦਾ ਦੁੱਖ ਹੋਏ? ਇਸ ਕਰਕੇ ਹਜ਼ੂਰ ਕਹਿੰਦੇ, ਜਦੋਂ ਤੂੰ ਮਾਤ ਗਰਭ ਵਿੱਚ ਸੈਂ ਉਦੋਂ ਕੁਰਲਾਟ ਪਾਇਆ ਸੀ ਤੂੰ, ਔਰ ਬੜਾ ਦੀਨ ਸੈਂ, ਬੜਾ ਗਰੀਬ ਹੋ ਕੇ, ਬੜਾ ਨਿਤਾਣਾ ਹੋ ਕੇ ਤੂੰ ਪੁਕਾਰ ਕਰ ਰਿਹਾ ਸੈਂ।
1: ਮਹਾਮਾਦ ਵਿਕਾਰ ਬਾਧਾ।
0: ਹਜ਼ੂਰ ਕਹਿਣ ਲੱਗੇ ਵੀ ਤੂੰ ਵਿਕਾਰਾਂ ਵਿੱਚ ਫਸਿਆ ਹੋਇਆ। ਮਹਾ ਬੜੇ ਵੱਡੇ ਵੱਡੇ ਵਿਕਾਰਾਂ ਵਿੱਚ ਅਸੀਂ ਪੜ੍ਹਦੇ ਹਾਂ, ਵਿਕਾਰ ਕਾਮ ਕ੍ਰੋਧ ਨਗਰ ਭਰਿਆ ਸਾਰਾ ਸਰੀਰ ਭਰਿਆ ਇਸ ਵਾਸ਼ਨਾ ਨਾਲ, ਇਹਨਾਂ ਵਿਕਾਰਾਂ ਨਾਲ। ਤੇ ਪੁੱਛਿਆ ਸਤਿਗੁਰੂ ਜੀ ਤੋਂ, ਮਹਾਰਾਜ ਇਹ ਕਿਵੇਂ ਧੋਤੇ ਜਾਣਗੇ? ਇਹ ਜਿਹੜਾ ਸਰੀਰ ਭਰਿਆ ਹੋਇਆ ਵਿਕਾਰਾਂ ਨਾਲ, ਨਗਰ ਭਰਿਆ ਹੋਇਆ, ਕਿਵੇਂ ਸਾਫ਼ ਹੋਏਗਾ? ਤਾਂ ਹਜ਼ੂਰ ਬਚਨ ਕਰਦੇ ਨੇ, ਮਿਲ ਸਾਧੂ ਖੰਡਲ ਖੰਡਾ ਹੈ। ਜੇ ਤੈਨੂੰ ਰੱਬ ਦਾ ਪਿਆਰਾ ਸਾਧੂ ਮਿਲ ਜਾਏ, ਗੁਰੂ ਕੇ ਚਰਨਾਂ ਨਾਲ ਤੈਨੂੰ ਕੋਈ ਜੋੜ ਦੇਵੇ ਤੇ ਗੁਰੂ ਕਿਰਪਾ ਕਰਨਗੇ, ਕਹਿਣਗੇ ਸਾਰਾ ਮਨ ਤੇਰਾ ਪਵਿੱਤਰ ਹੋ ਜਾਏ, ਪਵਿੱਤਰ ਹੋ ਜਾਏ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਭਾਈ ਨੰਦ ਲਾਲ ਸਾਹਿਬ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਤੇ ਹਜ਼ੂਰ ਨੰਦ ਲਾਲ ਵੱਲ ਵੇਖ ਕੇ ਕਹਿੰਦੇ ਨੇ ਨੰਦ ਲਾਲਾ ਇਹ ਸੌਦਾ ਦਿਲਾਂ ਦਾ ਹੈ, ਇਹ ਮਨ ਦਾ ਸੌਦਾ ਹੈ, ਮਨ ਵੇਚਣਾ ਪੈਂਦਾ, ਮਨ ਪਵਿੱਤਰ ਕਰਨਾ ਪੈਂਦਾ, ਮਨ ਸਮਰਪਣ ਕਰਨਾ ਪੈਂਦਾ। ਭਾਈ ਨੰਦ ਲਾਲ ਸਾਹਿਬ ਨੇ ਬੇਨਤੀ ਕੀਤੀ, ਜੀ ਹਜ਼ੂਰ ਲੈ ਲਵੋ ਮੇਰਾ ਮਨ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨੰਦ ਲਾਲਾ ਕਿਵੇਂ ਲਈਏ ਇਸ ਮਨ ਨੂੰ, ਮਨ ਭਰਿਆ ਹੋਇਆ, ਮਨ ਵਿਕਾਰੀ ਵਿਹੜਿਆ, ਵਿਕਾਰਾ ਕਰਮ ਕਰਾਏ। ਤੇ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਪ੍ਰੀਤਮ ਮੈਂ ਤੇਰੀ ਸਰਦਲ ਤੇ ਆ ਗਿਆ, ਮੈਂ ਤੇਰੇ ਚਰਨਾਂ ਵਿੱਚ ਆ ਗਿਆ, ਮੈਂ ਤੇਰੇ ਘਰ ਆ ਗਿਆ, ਕਿਰਪਾ ਕਰਕੇ ਹੁਣ ਤੁਸੀਂ ਪਵਿੱਤਰ ਕਰ ਦੇ। ਤੇ ਗੁਰੂ ਕਲਗੀਆਂ ਵਾਲੇ ਇੰਨੇ ਤਰੁੱਠ ਪਏ, ਇੰਨੇ ਖੁਸ਼ ਹੋ ਗਏ, ਭਾਈ ਨੰਦ ਲਾਲ ਸਾਹਿਬ ਜੀ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਤੇ ਸਿਮਰਨ ਵਿੱਚ ਲਾ ਕੇ ਮਨ ਪਵਿੱਤਰ ਕਰ ਦਿੱਤਾ। ਤੇ ਭਾਈ ਨੰਦ ਲਾਲ ਸਾਹਿਬ ਜਦੋਂ ਵਿਸਮਾਦ ਵਿੱਚ ਆਨੰਦ ਵਿੱਚ ਚਲੇ ਗਏ ਗੁਰੂ ਕੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਕੇ, ਤੇ ਉਹਨਾਂ ਨੇ ਖੀਵੇ ਹੋ ਕੇ ਕਹਿ ਦਿੱਤਾ ਸੀ ਇੱਕ ਦਿਨ ਮੈਂਡੇ ਮੁਰਸ਼ਦ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਗ ਸਾਡੇ ਵਿੱਚ ਲਿਖੀ ਫਕੀਰੀ, ਸੋ ਮਸਤਕ ਧਾਰ ਲੀਤੀ, ਪਿਛਲਾ ਜਨਮ ਅਜਾਈ ਖੋਇਆ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੇ, ਇਸ ਕਰਕੇ ਗੁਰੂ ਕੇ ਸਵਾਰਿਓ ਜਦੋਂ ਗੁਰੂ ਨੇ ਕਿਰਪਾ ਕੀਤੀ ਫਿਰ ਉਹੀ ਨੰਦ ਲਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤਾਂ ਦੀ ਬਖਸ਼ਿਸ਼ਾਂ ਪ੍ਰਾਪਤ ਕਰਕੇ ਦੁਨੀਆਂ ਨੂੰ ਉਪਦੇਸ਼ ਕਰਦੇ। ਉਹਨਾਂ ਦੀ ਬਾਣੀ ਪ੍ਰਵਾਨਿਤ ਹੈ, ਗਜ਼ਲਾਂ ਵਿੱਚ ਪ੍ਰਵਾਨ ਕਰਦੇ ਨੇ, ਉਪਦੇਸ਼ ਕਰਕੇ ਕਹਿੰਦੇ ਨੇ ਬੰਦਿਆ ਈ ਉਮਰ ਗਿਰਾ ਮਾਇਆ ਗਨੀਮਤ ਆਖਰ ਸਮਰ ਮਮ ਈ ਨਾ ਦੀ ਦੇ ਸੁਬਹ ਕੀ ਉਹ ਸ਼ਾਮ ਨਾ ਧਾਰਤ। ਕਹਿੰਦੇ ਆ ਬੰਦਿਆ ਮੈਂ ਐਸੀ ਕੋਈ ਸੁਬਹ ਨਹੀਂ ਵੇਖੀ ਜਿਸ ਸੁਬਹ ਦੀ ਕਦੀ ਸ਼ਾਮ ਨਾ ਪੈਂਦੀ ਹੋਵੇ। ਤੈਨੂੰ ਅੱਜ ਸਰੀਰ ਮਿਲਿਆ, ਮੈਂ ਤੈਨੂੰ ਕਹਿਣਾ ਚਾਹੁੰਦਾ ਅੱਜ ਜਵਾਨ ਹੈ, ਕੱਲ ਨੂੰ ਇਹਨੇ ਬੁੱਢੇ ਹੋ ਜਾਣਾ ਤੇ ਇੱਕ ਦਿਨ ਇਸ ਸਰੀਰ ਨੇ ਛੁੱਪ ਜਾਣਾ ਹੈ, ਇਸ ਕਰਕੇ ਤੂੰ ਬੰਦਗੀ ਕਰ, ਨਾਮ ਜਪ ਕਮਾਈ ਕਰ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹੀ ਕਿਰਪਾ ਕਰਕੇ ਕਹਿੰਦੇ ਭਾਈ ਦੇਖ ਤੂੰ ਸਿਮਰਨ ਨਹੀਂ ਕਰਦਾ, ਤੂੰ ਉਸ ਦੀ ਕਮਾਈ ਨਹੀਂ ਕਰਦਾ, ਮਹਾਂ ਵਿਕਾਰਾਂ ਵਿੱਚ ਮਸਤ ਹੈ, ਲੀਨ ਹੈ।
1: ਅਨਕ ਜੋਨ ਪ੍ਰਮੀਨ
0: ਕਹਿੰਦੇ ਇਹਨਾਂ ਵਿਕਾਰਾਂ ਦੇ ਅੰਦਰ ਮਸਤ ਰਹਿ ਕੇ ਅਨੇਕਾਂ ਜੋਨਾਂ ਵਿੱਚ ਤੈਨੂੰ ਪਹਿਲਾਂ ਭਟਕਣਾ ਪਿਆ ਹੈ। ਤੇ ਜੇ ਅੱਜ ਵੀ ਗੱਲ ਨਾ ਸੁਣੀ ਫਿਰ ਵੀ ਕਹਿੰਦੇ ਤੈਨੂੰ ਕਈ ਜਨਮ ਜਨਮਾਂ ਵਿੱਚ ਭਟਕਣਾ ਪਵੇਗਾ, ਜੇ ਇਹਨਾਂ ਵਿਕਾਰਾਂ ਤੋਂ ਇਸ ਵਾਸ਼ਨਾ ਤੋਂ ਇਹਨਾਂ ਗੁਨਾਹਾਂ ਤੋਂ ਤੂੰ ਬਚ ਕੇ ਨਾ ਰਿਹਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਰਾਗ ਦੁਐਸ਼ ਦੁਬਧਾ ਦੇ ਭਾਂਤੀ ਜਿਸ ਤੋਂ ਤੂੰ ਬਚ ਕੇ ਨਾ ਰਿਹਾ। ਇਸ ਕਰਕੇ ਕਹਿੰਦੇ ਕਈਆਂ ਜਨਮਾਂ ਤੋਂ ਭਟਕਦਾ ਆ ਰਿਹਾ ਹੈ, ਇਸ ਕਰਕੇ ਅੱਜ ਇਸ ਗੱਲ ਨੂੰ ਸਮਝ।

0: ਕਹਿਣ ਲੱਗੇ ਰੱਬ ਭੁੱਲ ਜਾਏ, ਗੋਬਿੰਦ ਭੁੱਲ ਜਾਏ, ਗੁਰੂ ਭੁੱਲ ਜਾਏ, ਪਰਮੇਸ਼ਵਰ ਭੁੱਲ ਜਾਏ, ਕਿਹੜੇ ਦੁੱਖ ਗਿਣੀਏ, ਕਿੱਡਾ ਕੁ ਵੱਡਾ ਦੁੱਖ, ਬਹੁਤ ਵੱਡਾ ਦੁੱਖ, ਇਦੂ ਵੱਡਾ ਕੋਈ ਦੁੱਖ ਨਹੀਂ। ਵੈਸੇ ਕੁਝ ਦੁੱਖ ਮੰਨੇ ਗਏ ਨੇ, ਇੱਕ ਵਿਛੋੜੇ ਦਾ ਦੁੱਖ ਮੰਨਿਆ ਗਿਆ, ਇੱਕ ਭੁੱਖ ਦਾ ਦੁੱਖ ਮੰਨਿਆ ਗਿਆ। ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ, ਮਾਲਕ ਤੋਂ ਦੇ ਚਰਨਾਂ ਤੋਂ ਬੰਦਾ ਦੂਰ ਹੋ ਗਿਆ, ਇਦੂ ਵੱਡਾ ਹੋਰ ਕੀ ਦੁੱਖ। ਦੁਨੀਆਂ ਵਿੱਚ ਕੋਈ ਦੁੱਖ ਲੱਗੇ, ਸਰੀਰ ਨੂੰ ਰੋਗ ਲੱਗ ਜਾਏ, ਉਹਦੇ ਇਲਾਜ ਹਨ, ਪਰ ਜਿਹਨੂੰ ਵਿਛੋੜੇ ਦਾ, ਜਿਹਨੂੰ ਪਰਮਾਤਮਾ ਭੁੱਲ ਜਾਏ, ਐਦੂ ਵੱਡਾ ਗੁਰੂ ਕੇ ਸਵਾਰੋ ਹੋਰ ਕੋਈ ਦੁੱਖ ਨਹੀਂ, ਕੋਈ ਦੁੱਖ। ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਰੱਬਾ ਤੇਰੇ ਤੋਂ ਬਿਨਾਂ ਜਿਹੜੇ ਚਾਰ ਪੈਰ ਦਿਨ ਨੇ ਨਾ, ਮੈਨੂੰ ਇਉਂ ਲੱਗਦੇ ਨੇ ਦੁੱਖ ਭਰੇ ਵੀ ਜਿਵੇਂ ਚਾਰ ਯੁੱਗ ਹੋ ਗਏ ਹੋਣ। ਜਿਹੜੀ ਚਾਰ ਪੈਰ ਰਾਤ ਹੈ ਉਹ ਦੁੱਖਾਂ ਵਿੱਚ ਲੰਘਣ 'ਤੇ ਨਹੀਂ ਆਉਂਦੀ, ਉਹ ਇਉਂ ਲੱਗਦਾ ਹੈ ਕਿ ਬਹੁਤ ਜ਼ਿਆਦੀ ਲੰਮੀ ਹੋ ਚੁੱਕੀ ਹੈ। ਚਾਰ ਪਹਿਰ ਚੌ ਯੁੱਗੇ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਪੰਚ ਦੂਤ ਮਿਲ ਪਿਰਹੋਂ ਵਿਛੋੜੀ। ਕਹਿੰਦੇ ਮੇਰੇ ਵਿਛੜਨ ਦਾ ਕਾਰਨ ਇਹ ਹੈ, ਮੈਂ ਮਾਲਕ ਦੇ ਚਰਨਾਂ ਤੋਂ ਵਿਕਾਰਾਂ ਵਿੱਚ ਰਹਿ ਕੇ ਮਾਲਕ ਦੇ ਚਰਨਾਂ ਤੋਂ ਵਿਛੜ ਗਿਆ। ਪੰਚ ਦੂਤ ਮਿਲ ਪਿਰਹੋਂ ਵਿਛੋੜੀ, ਪ੍ਰਮ ਪ੍ਰਮ ਰੋਵੈ ਹਾਥ ਪਛੋੜੀ। ਕਹਿੰਦੇ ਉਹ ਫਿਰ ਜੀਵ ਇਸਤਰੀ ਰੋਂਦੀ ਹੈ, ਹੱਥ ਪੈਰ ਮਲ ਕੇ ਵੀ ਮੇਰੇ ਨਾਲ ਕੀ ਬਣਿਆ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਹਿੰਦੇ ਨੇ, ਭਾਈ ਇਸ ਦੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਗੋਬਿੰਦ ਭੁੱਲਣ ਨਾਲ ਲੱਗਦਾ। ਗੋਬਿੰਦ ਭੁੱਲਣ ਨਾਲ ਜਿਹੜਾ ਦੁੱਖ ਲੱਗਦਾ, ਉਸ ਦੀ ਕੋਈ ਵਿਆਖਿਆ ਨਹੀਂ ਕਰ ਸਕਦਾ।
1: ਸੁਖ ਨਾਨਕ ਹਰ ਪਦ ਚੀਨ।
0: ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਸੁਖ ਮਿਲਦਾ ਹੈ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਕੇ, ਪਰਮਾਤਮਾ ਦੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜ ਕੇ ਸੁਖ ਪ੍ਰਾਪਤ ਹੁੰਦਾ ਹੈ। ਇਹ ਗੁਰੂ ਕੇ ਸਵਾਰੋ ਸਾਨੂੰ ਗੁਰੂ ਸਾਹਿਬ ਜੀ ਨੇ ਇਸ ਪਵਿੱਤਰ ਸ਼ਬਦ ਦੇ ਦਾ ਭਾਵ ਇਹੀ ਹੈ ਕਿ ਬੰਦਾ ਪਰਮਾਤਮਾ ਦੇ ਚਰਨਾਂ ਨਾਲ ਜੁੜੇ, ਹੋਰ ਕੋਈ ਸਹਾਰਾ ਨਹੀਂ ਉਹਦੇ ਤੋਂ ਬਿਨਾਂ। ਭਾਵ ਇਹ ਹੈ ਤੈਨੂੰ ਮਨੁੱਖਾ ਜੀਵਨ ਮਿਲਿਆ ਬੜਾ ਉੱਤਮ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ, 84 ਲੱਖ ਜੂਨ ਵਿੱਚ ਉੱਤਮ ਦੇਹੇ ਸਮਾਨਸ ਦੇਹੀ, 84 ਲੱਖ ਜੂਨਾਂ ਨੇ, ਉਹਨਾਂ 84 ਲੱਖ ਜੂਨਾਂ ਵਿੱਚ ਉੱਤਮ ਦੇਹ ਜਿਹੜੀ ਹੈ ਉਹ ਕਹਿੰਦੇ ਮਾਨਸ ਦੇਹ ਹੈ, ਮਨੁੱਖਾ ਦੇਹ। ਇਸ ਕਰਕੇ ਹਜ਼ੂਰ ਬਚਨ ਕਰਦੇ ਨੇ ਵੀ ਇਹ ਤੈਨੂੰ ਸਰੀਰ ਮਿਲਿਆ, ਇਹਦੇ ਤੋਂ ਪੂਰਾ ਪੂਰਾ ਲਾਭ ਲੈ, ਪੂਰਾ ਪੂਰਾ ਲਾਭ। ਐਸਾ ਨਾ ਹੋਵੇ ਜਿਵੇਂ ਗੁਰੂ ਸਾਹਿਬ ਕਹਿੰਦੇ ਵੀ ਰਹਿਣ ਸੌਂ ਕੇ ਗਵਾ ਦਿੱਤੇ, ਦਿਨ ਖਾ ਕੇ ਗਵਾ ਦਿੱਤਾ ਤੇ ਰਿਜ਼ਲਟ ਇਹ ਨਿਕਲਿਆ ਵੀ ਕੌਡੀ ਹੀਰੇ ਵਰਗਾ ਜਿਹੜਾ ਜਨਮ ਸੀ ਕੌਡੀਆਂ ਦੇ ਭਾਅ ਚਲਾ ਗਿਆ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਓ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਕੌਡੀਆਂ ਦੇ ਭਾਅ ਚਲਾ ਗਿਆ, ਕੋਈ ਕੀਮਤ ਨਹੀਂ ਪਈ ਇੱਕ ਇੱਕ ਸਵਾਸ। ਇਸ ਕਰਕੇ ਗੁਰੂ ਸਾਹਿਬ ਬਚਨ ਕਰਦੇ ਨੇ ਵੀ ਬੜੇ ਕੀਮਤੇ ਨੇ, ਬੜੀ ਕੀਮਤੀ ਨੇ ਸਵਾਸ, ਇੱਕ ਸਵਾਸ ਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ। ਇਸ ਕਰਕੇ ਇੱਕ ਇੱਕ ਸਵਾਸ ਵਿੱਚ ਸਿਮਰਨ ਹੋਵੇ, ਵਾਹਿਗੁਰੂ ਗੁਰਮੰਤਰ ਹੋਵੇ, ਮੂਲ ਮੰਤਰ ਹੋਵੇ, ਫਿਰ ਕਹਿੰਦੇ ਸਵਾਸ ਸਫਲੇ ਨੇ। ਤੇ ਸਾਨੂੰ ਸਤਿਗੁਰਾਂ ਨੇ ਇਹ ਉਪਦੇਸ਼ ਵੀ ਦਿੱਤਾ, ਸਾਸ ਸਾਸ ਸਿਮਰੋ ਗੋਬਿੰਦ मन अंतर की उतरै चिंद आस अनित त्यागो त्यागो त्रंग संत जना की तूड़ मन मंग आप छोड़ बेंती करो सास सगर अग्न सागर तरो। फिर कहते हर धन के पर लेहो भंडार नानक गुर पूरे नमस्कार। कहते रब दे धन दे भंडार भर तेनू वक्त मिलया मनुख दे मिली है तू गुरु की संगत कर सकता है संगतां दे जूठे बर्तन दी सेवा कर सकता है होर नाना प्रकार दे तू पुन दे कर्म कर सकता है इस दे नाल बाणी पढ़ सकता है। तो इस करके गुरु साहब बचन करदे ने भाई तू ना नाम जपया कर जो कुछ परमात्मा ने दे तेनू दिता है उसनू याद करके वाहगुरु तेरी बहुत वड्डी कृपा है। मैं पहला भी बेनती की थी अभी बिना मंगण तो उन्हें बहुत कुछ दिता है। गुरु साहब सानू सुखमनी साहब एक गल चेते कराउंदे रहे वो कहिंदे रमैया के गुण चेत पुरानी कहिंदे रब दे गुण चेते ते कर जिहड़ी तेरे ते कृपा होई है। तू जे तेनू कोई चीज एक दात ना मिले तू समझदा मेरी अरदास बेनती प्रवान नहीं हुई मेनू मिलिया कुछ नहीं है। कहिंदे जे ओह कुछ तेनू पहला मिलिया होया कदी ओहदा शुक्र कर लिया तू। वो कहिंदे रमैया के गुण चेत परानी कवन मूल ते कवन दृष्टानी जिन तू साज सवार सिंगारिया गर्भ अगन में जिन्हें उभारिया बार व्यवस्था तुझे प्यारा दूध पर जोबन भोजन सुख सूद बिरद पया ऊपर साख सैन मुख अप्याओ बैठ को दे। कहंदे इनिया दाता तेनू परमात्मा ने दे दितियां ते भोलिया तू हाली भी शिकायत करदा हाली भी ओहदा शुक्र भी करदा। एक गल होर गुरु साहब बचन करदे ने कहंदे ने दस वस्तु ले पाछे पावे एक बस कारण बेखोट गवावे एक पी ना दे दस पी हिर ले तो मूड़ा कहो कहां कर। इस करके गुरु साहब कहंदे जिस ठाकुर से नाही चारा तांको कीजे सद नमस्कार। जिस मालक ना कोई तेरा चारा नहीं चलता जोर नहीं चलता कहते उस वाहिगुरु नूं तू नमस्कार ही करिया कर। इस पवित्र शब्द विच गुरु साहब जी ने यह उपदेश दिता मैं तू उस वाहिगुरु के चरणों विच जुड़ के रहे ते एक गल तू सानू सावधान भी किया जे किधरे गया ना भुल तो फिर ओहदा रिजल्ट ओहदा नतीजा

ਕਹਿੰਦੇ ਜਿਹੜਾ ਇਸ ਪੌੜੀ ਤੋਂ ਚੁੱਕ ਗਿਆ ਉਹਨੂੰ ਦੁਬਾਰਾ ਆਉਣਾ ਤੇ ਜਾਣਾ ਪਏਗਾ, ਭਾਵ ਜਨਮ ਮਰਨ ਦਾ ਸਾਹਮਣਾ ਕਰਨਾ ਪਏਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਰੋਜ਼ ਅਰਦਾਸ ਕਰ ਰਿਹਾ ਕਰ, ਮਾਲਕਾ ਮੈਂ ਤੇ ਮਸਾਂ ਜੋਨਾ ਕੱਟ ਕੇ ਤੇਰੇ ਚਰਨਾਂ ਵਿੱਚ ਪਹੁੰਚਿਆ, ਇਸ ਕਰਕੇ ਕਿਰਪਾ

ਜੋ ਆਏ ਦੂਰੀ ਇੱਕ ਇੱਕ ਜੋੜ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਨਮ ਬਤੀਤ ਕਰਨੇ ਪਏ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੇ ਅੱਜ ਦੇਹ ਮਿਲੀ ਹੈ ਸਰੀਰ ਮਿਲਿਆ ਹੈ ਤਾਂ ਹੋਂ ਦੂਰੋਂ ਆਇਆ ਚੱਲ ਕੇ ਮਾਲਕਾ ਬੜੀ ਦੂਰ ਤੋਂ ਆਇਆ ਮੈਂ ਤੱਕੀ ਤੋ ਸਰਣਾਏ ਜੀਓ ਤੇਰੀ ਸ਼ਰਨ ਤੱਕੀ ਹੈ

ਤੁਹਾਰ ਮਾਲਕ ਜੀ ਅਸੀਂ ਵੀ ਸਾਰੇ ਦੁਆਰੇ ਛੱਡ ਕੇ ਤੇਰੇ ਚਰਨਾਂ ਵਿੱਚ ਆਏ ਕਿਰਪਾ ਕਰ ਦਿਓ ਹੁਣ ਝੋਲੀ ਖਾਲੀ ਨਾ ਜਾਵੇ ਜਿਵੇਂ ਨੰਦ ਲਾਲ ਦੀ ਭਰੀ ਅਸੀਂ ਬੇਨਤੀ ਕਰਨੀ ਭਾਵਨਾ ਨਾਲ ਔਰ ਚੇਤੇ ਰੱਖਣਾ ਭਾਵਨਾ ਨਾਲ ਕੀਤੀ ਅਰਦਾਸ ਹੀ ਗੁਰੂ ਪੂਰਨ ਕਰਦਾ ਹੈ ਬੇਨਤੀ ਕਰੀਏ ਸਤਿਗੁਰੂ ਜਿਵੇਂ ਨੰਦ ਲਾਲ ਤੇ ਕਿਰਪਾ ਕੀਤੀ ਉਹ ਕਿਣਕਾ ਸਾਡੇ ਤੇ ਵੀ ਕਰ ਦਿਓ ਜਿਵੇਂ ਤੁਸੀਂ ਪੰਜਾਂ ਪਿਆਰਿਆਂ ਤੇ ਕਿਰਪਾ ਕੀਤੀ ਅੰਦਰ ਅਗੰਮੀ ਜੋਤ ਨੂੰ ਉਹਨਾਂ ਦੇ ਅੰਦਰ ਜਗਾਇਆ ਤੇ ਪਾਤਸ਼ਾਹ ਅਸੀਂ ਵੀ ਘੁੱਪ ਅੰਧੇਰੇ ਵਿੱਚ ਫਿਰਦੇ ਹਾਂ ਤੇ ਕਿਰਪਾ ਕਰਕੇ ਆਪਣੇ ਦਰ ਵਿੱਚੋਂ ਆਪਣੇ ਚਰਨਾਂ ਦੀ ਛੋਹ ਵਿੱਚੋਂ ਗਿਆਨ ਦਾ ਦੀਪਕ ਬਾਲ ਕੇ ਸਾਡੇ ਅੰਦਰ ਚਿਣਕ ਜਵਾਤੀ ਲਾ ਦੇਵੇ ਇਸ ਕਰਕੇ ਗੁਰੂ ਕੇ ਸਵਾਰੋ ਸਾਨੂੰ ਰੋਜ਼ ਗੁਰੂ ਸਾਹਿਬ ਜੀ ਨੇ ਨਿਤਨੇਮ ਦਿੱਤਾ ਸਿੱਖ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰਕੇ ਨਾਮ ਜਪੇ ਬਾਣੀ ਪੜ੍ਹੇ ਸਿੱਖ ਹਰ ਇੱਕ ਸਵਾਸ ਵਿੱਚ ਉਸਦੀ ਬੰਦਗੀ ਕਰਦਾ ਰਹੇ ਫਿਰ ਛਾਵਾਂ ਪੈਣ ਗੁਰੂ ਕੇ ਚਰਨਾਂ ਦੀ ਹਾਜ਼ਰੀ ਭਰੇ ਇਹ ਵਾਰ ਵਾਰ ਕਿਉਂ ਭਰਨੀ ਹੁੰਦੀ ਇਹਦਾ ਕਾਰਨ ਰੋਜ਼ ਰੋਜ਼ ਹਾਜ਼ਰੀ ਭਰੀਏ ਰੋਜ਼ ਰੋਜ਼ ਕਿਸੇ ਵੇਲੇ ਵੀ ਕਿਰਪਾ ਹੋ ਜਾਏ ਇਸ ਕਰਕੇ ਸਾਨੂੰ ਰੋਜ਼ ਹੁਕਮ ਹੈ ਗੁਰੂ ਘਰ ਵਿੱਚ ਆਈਏ ਗੁਰੂ ਘਰ ਦੇ ਵਿੱਚ ਨਤਮਸਤਕ ਹੋਈਏ ਸਿਮਰਨ ਕਰੀਏ ਤਾਂ ਹੀ ਭਲਾ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਇਹ ਬਚਨ ਹੈ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਏਤ ਦੁਆਰਾ ਧੋਏ ਅੱਛਾ ਹੋਏ ਸੀ ਕਹਿੰਦੇ ਗੁਰੂ ਕੇ ਦਰ ਤੇ ਜਾਈਏ ਆਤਮਕ ਸੋਝੀ ਮਿਲਦੀ ਹੈ ਇਸ ਦਰ ਤੇ ਭਾਂਡਾ ਧੋਇਆ ਜਾਂਦਾ ਭਾਂਡਾ ਮਤਲਬ ਮਨ ਇਸ ਦਰ ਤੇ ਮਨ ਧੋਤਾ ਜਾਂਦਾ ਸਰੀਰ ਤੇ ਗੁਰੂ ਕੇ ਸਵਾਰਿਓ ਆਪਾਂ ਜਲ ਨਾਲ ਸਾਫ ਕਰ ਸਕਦੇ ਹਾਂ ਪਰ ਮਨ ਜਲ ਨਾਲ ਨਹੀਂ ਮਨ ਬਾਣੀ ਤੇ ਨਾਮ ਨਾਲ ਸਾਫ ਹੁੰਦਾ ਮਨ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਫ ਹੁੰਦਾ ਅਸੀਂ ਬਚਨ ਪੜ੍ਹਦੇ ਹਾਂ ਰਾਮ

ਜਦੋਂ ਰੱਬ ਦੇ ਪਿਆਰਿਆਂ ਦੇ ਨਾਮ ਰੂਪੀ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਜਿੰਨੇ ਗੁਨਾਹ ਕੀਤੇ ਸਨ ਸਾਰੇ ਜਿਹੜੇ ਨੇ ਉਹ ਸਾਫ਼ ਹੋ ਗਏ। ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕਿਨੇ ਦਾਨਾ। ਨਿਰਮਲ ਹੋ ਗਿਆ ਕਹਿੰਦੇ ਇਸ਼ਨਾਨ ਕਰਕੇ ਇਹ ਗੁਰੂ ਪੂਰੇ ਨੇ ਸਾਡੇ ਤੇ ਮਿਹਰ ਕਰ ਦਿੱਤੀ, ਕਿਰਪਾ ਕਰ ਦਿੱਤੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੋਜ਼ ਗੁਰੂ ਘਰ ਆ, ਰੋਜ਼ ਨਾਮ ਜਪ ਤੇ ਹੌਲੀ ਹੌਲੀ ਨਿਰਾਸ਼ ਹੋਣ ਦੀ ਲੋੜ ਨਹੀਂ ਹੁੰਦੀ। ਗੁਰੂ ਕੇ ਸਵਾਰੋ ਇੱਕ ਕਦਮ ਚੱਲੀਏ ਨਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਤੇਰਾ ਗੁਰੂ ਏਡਾ ਦਿਆਲੂ ਹੈ, ਤੈਨੂੰ ਬਹੁਤੇ ਕਦਮ ਪੱਟਣ ਦੀ ਲੋੜ ਨਹੀਂ, ਤੂੰ ਇੱਕ ਕਦਮ ਪੱਟਣੀ, ਕਰੋੜਾ ਕਦਮ ਤੈਨੂੰ ਗੁਰੂ ਅੱਗੇ ਹੋ ਕੇ ਆਪਣੇ ਆਪ ਲੈ ਲਵੇ। ਚਰਨ ਸ਼ਰਨ ਜਦੋਂ ਕਹਿੰਦੇ ਇੱਕ ਪੈਂਡਾ ਕੋਈ ਤੁਰਦਾ ਹੈ, ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ, ਕਰੋੜਾ ਪੈਂਡਾ। ਪਰ ਗੁਰੂ ਕੇ ਸਵਾਰ ਸਾਰੀ ਜ਼ਿੰਦਗੀ ਬੰਦਾ ਇਹਨਾਂ, ਜਿਵੇਂ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਉਪਦੇਸ਼ ਦਿੱਤਾ ਵੀ ਸਾਰਾ ਜੀਵਨ ਇਹਨਾਂ ਗੁਨਾਹ ਵਿੱਚ ਫਸਿਆ ਰਹਿੰਦਾ, ਔਗਣਾਂ ਵਿੱਚ ਫਸਿਆ ਰਹਿੰਦਾ, ਕਾਰ ਵਿਹਾਰ ਵਿੱਚ ਫਸਿਆ ਰਹਿੰਦਾ, ਵੀ ਇੱਕ ਕਦਮ ਹੀ ਨਹੀਂ ਪੁੱਟਿਆ ਜਾਂਦਾ। ਉਹ ਇੱਕ ਕਦਮ ਪੁੱਟਿਆ ਕਿੱਥੇ ਜਾਏ, ਕਿਉਂਕਿ ਖੁੱਬਾ ਹੀ ਇੰਨਾ, ਬਹੁਤ ਜ਼ਿਆਦਾ ਖੁੱਬਾ, ਮੋਹ ਵਿੱਚ ਖੁੱਬਾ ਹੈ ਬੰਦਾ, ਲੋਭ ਵਿੱਚ ਖੁੱਬਾ ਹੈ, ਕ੍ਰੋਧ ਵਿੱਚ ਖੁੱਬਾ ਹੈ, ਵਾਸ਼ਨਾ ਵਿੱਚ ਖੁੱਬਾ ਹੈ।

ਨਿਕਲਦਿਆਂ ਗੁਰੂ ਕੇ ਸਵਾਰਿਓ ਜ਼ਰੂਰਤ ਹੀ ਨਹੀਂ ਕਿ ਉਹਦੇ ਵਿੱਚੋਂ ਨਿਕਲ ਸਕਿਓ, ਇੰਨਾ ਮਨ ਮੈਲਾ। ਅਤੇ ਮੇਰੇ ਸਤਿਗੁਰੂ ਕਹਿੰਦੇ ਮਨ ਮੈਲਾ ਹੈ ਫਿਰ ਜੋ ਮਰਜ਼ੀ ਕਰਦਾ ਰਹੇ, ਗੱਲ ਨਹੀਂ ਮੰਨੀ। ਮਨ ਮੈਲੇ ਸਭ ਕਿਚ ਹੈ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਇਆ। ਕਹਿੰਦੇ ਤਨ ਧੋਣ ਨਾਲ ਕਦੇ ਮਨ ਅੱਛਾ ਨਹੀਂ ਹੁੰਦਾ, ਮਨ ਅੱਛਾ ਕਰਨ ਲਈ ਮਨ ਨਾਮ ਨਾਲ ਧੋਣਾ ਪੈਂਦਾ। ਜਦੋਂ ਬੰਦਾ ਨਾਮ ਜਪਦਾ ਮਨ ਚਿੱਤ ਬੁੱਧ ਸਭ ਪਵਿੱਤਰ ਹੋ ਜਾਂਦੇ। ਅਸੀਂ ਪੜ੍ਹਦੇ ਹਾਂ ਨਾ

ਫਿਰ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਮਨ ਮਤ ਭਰੀ ਜਾਵੇ ਪਾਪਾਂ ਨਾਲ ਤੇ ਕਹਿੰਦੇ ਨਾਮ ਦੇ ਰੰਗ ਨਾਲ ਧੋਤੀ ਜਾ ਸਕਦੀ ਹੈ, ਪਵਿੱਤਰ ਹੋ ਸਕਦੀ ਹੈ। ਇਸ ਕਰਕੇ ਸਾਨੂੰ ਰੋਜ਼ ਗੁਰੂ ਚਰਨਾਂ ਵਿੱਚ ਆ ਕੇ ਬੇਨਤੀ ਕਰਨੀ ਚਾਹੀਦੀ, ਸੰਗਤ ਕਰਨੀ ਚਾਹੀਦੀ, ਪਾਤਸ਼ਾਹ ਜੀ ਕਿਰਪਾ ਕਰੋ, ਹਮਾਰਾ ਇਹ ਕਿਰਪਾ ਕੀਜੈ, ਸਾਡੇ ਤੇ ਕਿਰਪਾ ਕਰੋ। ਸਤਿਗੁਰੂ ਪੁੱਛਣਗੇ ਕਿਹੜੀ ਕਿਰਪਾ, ਧਨ ਚਾਹੀਦਾ ਹੈ, ਪਦਾਰਥ ਚਾਹੀਦੇ ਨੇ, ਕੋਈ ਦੁਨੀਆ ਦੀ ਸ਼ੋਭਾ ਚਾਹੀਦੀ ਹੈ ਤੇ ਕਹਿਣਾ ਨਹੀਂ ਸਤਿਗੁਰੂ ਇਹ ਤਾਂ ਤੁਸਾਂ ਨੇ ਦਿੱਤਾ ਹੀ ਹੋਇਆ, ਜੇ ਕਿਰਪਾ ਕਰਨੀ ਹੈ ਤਾਂ ਕਿਰਪਾ ਕਰੋ ਅਲ ਮਕਰੰਦ ਚਰਨ ਕਮਲ ਸਿਉ। ਜਿਹੜਾ ਮੇਰਾ ਮਨ ਭੌਰਾ ਹੈ ਨਾ ਇਹ ਤੇਰੇ ਚਰਨ ਕਮਲਾਂ ਵਿੱਚ ਲੀਨ ਹੋ ਜਾਏ, ਗੁੰਜਾਰ ਪਾਵੇ, ਤੇਰੇ ਚਰਨ ਕਮਲਾਂ ਨਾਲ ਜੁੜ ਜਾਏ। ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਝੇ, ਵਾਰ ਵਾਰ ਮੇਰਾ ਮਨ ਬਾਣੀ ਪੜ੍ਹਨ ਲਈ ਤਿਆਰ ਹੋਵੇ, ਵਾਰ ਵਾਰ ਨਾਮ ਜਪਣ ਲਈ ਤਿਆਰ ਹੋਵੇ, ਵਾਰ ਵਾਰ ਬੰਦਗੀ ਕਰਨ ਦਾ ਇਹਨੂੰ ਸ਼ੌਂਕ ਪੈਦਾ ਹੋਵੇ ਕਿ ਹੁਣ ਬੰਦਗੀ ਕਰਨੀ, ਚਾਹ ਚੜ ਜਾਏ ਨੂੰ, ਐਸੀ ਕਿਰਪਾ ਕਰ ਦਿਓ ਤੇ ਫਿਰ ਗੁਰੂ ਕੇ ਸਵਾਰਿਓ ਗੱਲ ਬਣਦੀ ਹੈ। ਜਦੋਂ ਅਸੀਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਹਾਂ ਠੀਕ ਹੈ ਪਦਾਰਥ ਵੀ ਗੁਰੂ ਕੇ ਸਵਾਰਿਓ ਸਿੱਖ ਨੇ ਮੰਗਣੇ ਨੇ, ਇਹ ਵੀ ਮੰਗਿਆ ਹੈ ਮਾਣ ਮੰਗੂ ਤਾਨ ਮੰਗੂ ਧਨ ਲਕਸ਼ਮੀ ਸੁੱਤ ਦੇ, ਪਰ ਨਾਮ ਸਰਵੋਤਮ ਹੈ। ਭਾਈ ਭਿਖਾਰੀ ਨੂੰ ਭਾਈ ਗੁਰਮੁਖ ਨੇ ਆਖਿਆ ਸੀ ਭਾਈ ਭਿਖਾਰੀ ਜੇ ਤੇਰੇ ਪੁੱਤਰ ਦੀ ਮੌਤ ਹੋ ਜਾਣੀ ਸੀ ਏਡੀ ਜਲਦੀ ਤਾਂ ਤੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਪਣੇ ਪੁੱਤਰ ਦੀ ਲੰਮੀ ਉਮਰ ਕਿਉਂ ਨਾ ਮੰਗ ਲਈ। ਭਾਈ ਜੀ ਨੇ ਹੱਥ ਜੋੜ ਕੇ ਕਿਹਾ ਗੁਰਮੁਖਾ ਮੇਰੇ ਸਤਿਗੁਰੂ ਨੇ ਬਹੁਤ ਵੱਡੇ ਤੇ ਵੱਡੇ ਸਤਿਗੁਰਾਂ ਤੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਮੰਗੀਆਂ ਜਾਂਦੀਆਂ। ਕਹਿੰਦੇ ਜੇ ਗੁਰੂ ਲੰਬੀ ਉਮਰ ਵੀ ਦੇ ਦਿੰਦੇ ਆਖਰ ਉਸ ਲੰਬੀ ਉਮਰ ਨੇ ਵੀ ਤਾਂ ਕਦੀ ਨਾ ਕਦੀ ਮੁੱਕ ਜਾਣਾ ਸੀ। ਇਸ ਕਰਕੇ ਛੋਟੀਆਂ ਚੀਜ਼ਾਂ ਨਹੀਂ ਮੰਗੀ ਦੀਆਂ ਤੇ ਭਾਈ ਗੁਰਮੁਖ ਨੇ ਕਿਹਾ ਵੀ ਗੁਰੂ ਤੋਂ ਕੀ ਮੰਗਣਾ ਚਾਹੀਦਾ ਹੈ ਤੇ ਆਖਿਆ ਗੁਰ ਤੇ ਮੰਗੀਏ ਨਾਮ ਖੁਦਾਏ। ਗੁਰੂ ਤੋਂ ਮੰਗੀਏ ਵੀ ਰੱਬਾ ਮੈਨੂੰ ਨਾਮ ਦੇ, ਖੁਦਾ ਦੇ, ਬੰਦਗੀ ਦੇ। ਜੋ ਪਰਲੋਕ ਮੈਂ ਹੋਏ ਸਹਾਇ, ਗੁਰੂ ਤੋਂ ਖੁਦਾ ਦਾ ਪਰਮੇਸ਼ਵਰ ਦਾ ਨਾਮ ਮੰਗੀਏ ਜਿਹਨੇ ਕਹਿੰਦੇ ਪਰਲੋਕ ਵਿੱਚ ਸਹਾਈ ਹੋਣਾ, ਜਿਹਨੇ ਪ੍ਰਲੋਕ ਵਿੱਚ ਨਾਲ ਜਾਣਾ, ਬਾਕੀ ਹਰ ਚੀਜ਼ ਨੇ ਇੱਥੇ ਰਹਿ ਜਾਣਾ। ਹੋਰ ਕਿਹੜੀ ਚੀਜ਼ ਲਿਜਾ ਸਕਦੇ ਆ ਬੰਦਾ, ਤੇ ਆਪਣਾ ਸਰੀਰ ਨਹੀਂ ਲਿਜਾ ਸਕਦਾ, ਉਹ ਵੀ ਇੱਥੇ ਰਹਿ ਜਾਂਦਾ, ਅੱਗੇ ਕੁਛ ਨਹੀਂ ਜਾਂਦਾ, ਅੱਗੇ ਕੇਵਲ ਤੇ ਕੇਵਲ ਗੁਰੂ ਕੇ ਸਵਾਰਿਓ ਨਾਮ ਜਾਂਦਾ ਹੈ। ਇਸ ਕਰਕੇ ਅਰਦਾਸ ਕਰਨੀ

ਇਹ ਗੁਰੂ ਕੇ ਸਵਾਰੋ ਦਾਤ ਮੰਗਣੀ ਚਾਹੀਦੀ। ਇਹ ਉਪਦੇਸ਼ ਸਤਿਗੁਰਾਂ ਨੇ ਦਿੱਤਾ। ਆਓ ਆਖਰੀ ਪੰਕਤੀ ਦੁਬਾਰਾ ਪੜ੍ਹ ਕੇ ਸਮਾਪਤੀ ਕਰੀਏ।

हो जावे सत श्री अकाल गुरबार अकाल देग तेग फतेह गुरु पंथ खालसे।

ਕਮਲ ਕਾਂਦੜ ਜਲ ਕਿਨਾ ਸਾਬੀ ਤੋਲਾ।

ਆਰਤੀ ਕਲਾ ਰੱਖਣੀ ਜੀ ਮਹਾਰਾਜ।

Thank you.

Thank you.

ਯਾਤਰਾ ਸਾਡੀ ਕਰਨੀ ਹਰ ਮੈਦਾਨ ਚੜ੍ਹਦੀ ਕਲਾ ਰੱਖਣੀ ਸਿੱਖੋ ਸ਼ਬਦ ਪਿਆਰਿਆਂ।

ਇਹ

ਇਹਨਾਂ ਦੇ ਉਜਾਲਾ ਇਹਨਾਂ ਦੇ

देश पर काम

ਕਰਤਾ ਕਰੀਮ ਸੋਈ ਰਾਸ ਕਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਬੋ ਏਕ ਹੀ ਕਿਸੇ ਸਭ ਹੀ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹੁ ਰਾਮ ਸੀਤ ਸੋਈ ਪੂਜਾ ਨਿਵਾਜ ਓਈ ਮਨ ਸਭ ਏਕ ਪੈ ਅਨੇਕ ਕੋ ਫਰਮਾਉ ਹੈ ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਫੇਸ

ਕਹੂੰ ਜਾਲ ਗ੍ਰਹਿਣ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰਗੀ ਪਾਰਸੀ ਹੋਂ ਕਹੂੰ ਪਹਿਲਵੀ ਬਸਤਵੀ ਸੰਸਕ੍ਰਿਤੀ ਹੋਂ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤ੍ਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸ਼ਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਕੀਰਤਨ ਕਹੂੰ ਮਲੇਜ ਭਾਖਿਆ ਕਹੂੰ ਬੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਨੀ ਕਹੂੰ ਗਾਰੜੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮੱਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ ਰਾਜ ਸਾਜੰ

ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅੰਮ੍ਰਿਤ ਤੇਜ ਅਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਤੁਰੰਤ ਤਨ ਸੀਥ ਕਾਮ ਵਰਗਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਤ ਪਾਵਤਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਦੁਚਰੰਤ ਵੇਦ ਕਈ ਗੋਕ ਕਾਵ ਕਥਤ ਕਥੇਵ ਕਈ ਅਗਨ ਹੋਤ ਕਈ ਪਵਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਗ ਪੈ ਪਤ੍ਰ ਫਛ ਨਹੀਂ ਤਦਬ ਦੇਵ ਹੋਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਕਰਮ ਕਹੂੰ ਅਗਨ ਹੋਤ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਵੜੰਤ ਕਈ ਗਰਤ ਫਾਂਤ ਫਾਂਤਨ ਵਿਚਾਰ ਨਹੀਂ ਨੈਕ ਤਾਸ ਪਾਯਤਨ ਪਾਰ ਕਈ ਤੀਰਥ ਤੀਰਥ ਵਰਮਤ ਸੋਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਗਰਤ ਪੀਰ ਵਿਦਿਆ ਵਿਚਾਰ ਨਹੀਂ ਤਪ ਤਾਸ ਪਾਯਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਦੁਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤਦਾਨ ਕਹੂੰ ਅਸਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਗਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਗਈ ਪ੍ਰਭਤ ਦੇਸ ਦੇਸ ਅਨੁਦਾਸ ਕਈ ਜਨ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਤ ਲਟਕੰਤ ਜਾਪ ਕਈ ਜਪਤ ਜੋ ਕਲਪ ਰੰਗ ਜੰਤ ਨਹੀਂ ਤਦਬ ਤਾਸ ਪਾਇਤਨ ਅੰਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿੱਤ ਲੀਨ ਫੋ ਕੁਟੋ

ਛੇਦ ਨ ਭੇਦ ਨ ਛੇਦ ਛਯੰ ਜਿਹੇ ਜਾਤ ਨ ਪਾਤ ਨ ਮਾਤ ਪਿਤੰ ਜਿਹੇ ਰਚਿਅੰ ਛਤਰੀ ਛਤਰ ਛਿਤੰ ਜਿਹੇ ਰਾਗ ਨ ਰੇਖ ਨ ਰੋਗ ਫਣੰ ਜਿਹੇ ਦੁਆਖ ਨ ਦਾਗ ਨ ਦੁਖ ਗਣੰ ਜਿਹੇ ਅੰਡ ਹੈ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਤੇਜ ਕੀਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੂਪਿੰਦ ਨਗਿੰਦ ਨਕੰ ਸ੍ਰੇ ਜਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਵੇਵ ਨਰੰਗ ਨਰਪਾਲ ਨਰਪਾਲ ਕਰਾਲ ਤ੍ਰਿਗੰ ਕੈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਸੇਤਜ ਉਤ ਭੁਜੰਗੀਏ ਦੇਵ ਦੇਵ ਸਰਾਧ ਪਿਤੰ ਅਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੁਤੰ ਜੇ ਤਾਤ ਨ ਮਾਤ ਨ ਭਰਾਤ ਸੁਤੰ ਜੇ ਰੋਗ ਨ ਸੋਕ ਨ ਭੋਗ ਭੁਅੰ ਜੇ ਜੰਪਹਿ ਕਿੰਨਰ ਜਛ ਜੁਅੰ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜਰ ਥਾਦਿਗ ਪਾਂਦ ਗਣੰ ਭਵਭੂਤ ਭਵੇਖ ਭਵਾਨ ਤੁਅੰ ਜਿਹੇ ਅੰਡਜ ਸੇਤਜ ਜੇਰ ਰਚੰ ਰਜ ਭੂਮਾ ਆਕਾਸ਼ ਪਤਾਲ ਜਲੰ ਰਜ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਮੇਰਾ ਆਕਾਸ ਨਿਵਾਸਿਤੰ ਰਜ ਰੋਜ ਏਕਾਦਿਸ ਚੰਦਰ ਬ੍ਰਿਤੰ ਦੁਧ ਚੰਦ ਦਿਨੀ ਸਹਿ ਦੀਪ ਦਈ ਜਿਹੇ ਪਾਵਕ ਪਵਨ ਪ੍ਰਚੰਡ ਮਈ

ਰੰਗਨਰੇ ਸੁਰੂਗੰਗੇ ਸੋਕ ਨ ਭੋਕ ਨ ਜੋਗ ਜੁਗੰ ਭੂ ਭੰਜਨ ਗੰਜਨ ਆਦਿ ਸਿਰੰਜੇ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਸ਼ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾ ਅਨ ਗੰਜ ਪ੍ਰਤੰਗ ਹੇ ਪਾਰ ਨ ਪਾਵਤ ਪੂਰਮਤੰ ਅਨਖੰਡ ਸਰੂਪ ਡੰਡ ਪ੍ਰਭਾ ਜੈ ਜੰਪਦ ਬੇਦ ਪੁਰਾਣ।

ਅੰਤ ਤੇਜ ਜਾਨੀਐ ਭੂਮ ਅਭਿਜ ਹੈ ਸਦਾ ਛਿਜ ਤੇਜ ਮਾਨੀਐ ਨ ਆਦ ਹੈ ਨ ਵਿਆਦ ਹੈ ਅਗਾਧ ਰੂਪ ਲੇਖੀਐ ਅਦੋਖ ਹੈ ਅਦਾਗ ਹੈ ਛੇ ਪ੍ਰਤਾਪ ਵੇਖੀਐ ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਜੰਤਰ ਹੈ ਨ ਤੰਤਰ ਹੈ ਨ ਮੰਤਰ ਕੋ ਲਾਓ ਹੈ।

ਸ੍ਰੀ ਪਦ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇ ਤੀ ਨਤੌਣ ਪਸਾਰ ਦੇਵਾ ਦੇਵ ਗੰਧਰਵ ਕਿੰਨਰ ਮਛ ਕਛ ਅਪਾਰ ਭੂਮਕਾ ਜਲੇ ਥਲੇ ਮਹਿਮਾਨੀਏ ਜਹ ਨਾਮ ਦੁਸ਼ਟ ਹਰਤਾ ਪੁਸ਼ਟ ਹਰਤਾ।

ਸਮਰ ਬਣ ਧਰਗ ਪਿਤਰ ਖਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋ ਸੀ ਸਤਰਪ ਕਰ ਖਣ ਆਦ ਅਨੀਲ ਅਗਾਧ ਵਫੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਥਮ ਉਸਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋ ਸੀ ਰਕਤਾ ਸੁਰ ਖੰਡਨ ਸੁੰਭ ਚਕਰਤਨ ਸੁੰਭ ਮਥੇ ਬਾਰਜ ਬਿਲੋਜਨ ਪ੍ਰਤਨ ਵਿਮੋਚਨ ਸੋਚ ਵਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ।

ਜੋਤ ਪ੍ਰਕਾਸ਼ ਅਤੁਲ ਬਲੇ ਦਾਲ ਵੀ ਪ੍ਰਕਲ ਖਣ ਸਰਵਰ ਵਰਣ ਖਣ ਦੁਸ਼ਟ ਪ੍ਰਤਲ ਖਣ ਵਿਤਲ ਤਲੇ ਅਸ਼ਟਾਇਤ ਬਾਹਣ ਬੋਲ ਨਿਬਾਹਣ ਸੰਤ ਬਨਾਹਨ ਗੂੜ ਗਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਅਨਾਦ ਅਗਾਧ ਬ੍ਰਿਤੇ ਦੁਖ ਦੁਖ ਪ੍ਰਵਛਣ ਸੇਵਕ ਰਛਣ ਸੰਤ ਪ੍ਰਤੱਛਣ ਸੁਧ ਸਰੇ।

ਬਾਗ ਬਵੰਗੇ ਹੋ ਜਾ ਫਰੰਗੇ ਸੁਧ ਗਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਨਾਦ ਮਤੇ ਤਛਰਾ ਸੁਰ ਮਾਰਨ ਨਰਕ ਨਿਵਾਰਨ ਬਤਿ ਦੋ ਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡਿਆ

ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸੇਵੰਤ ਕਈ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦੁਆ ਕੈ ਲਖਾਏ ਅੰਛਿਜ ਤੇਜ ਅਨ

ਦੋ ਬਾਲ ਗਨੀ ਮਨ ਗਾਰੇ ਪਛ ਪਸੂ ਨਗ ਨਾਗ ਨਰਾਧਿ ਸਰਬ ਸਮੈ ਸਭ ਕੋ ਫਰਤ ਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੁਖਨ ਕਾ ਦਲ ਦੂਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰਨ ਪਾਇਸ ਕੇ ਪਦਮਾਵਤ ਬੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਰੋਖ ਰੁਹਾਨ ਕੀ ਰੋਜ ਨਟਾਰੈ ਹੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਹੰ ਵੇਵ ਨ ਭੇਵ ਲਖਿਓ ਬ੍ਰਹਮ ਸਿਉ ਭਰਮਾਏ ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਤ ਤਵੇਖ ਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਬਿਹੀਨਾ ਨਾ ਤਮਾਵ ਅਦਾਗ ਦੁਖ ਅਛਿਦ੍ਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭੈ ਹੈ ਦੀਨ ਦਿਆਲ ਦਇਆ ਕਰ ਸ੍ਰੀ ਪਦ ਸੁੰਦਰ ਸ੍ਰੀ ਪਦਮਾਪਦ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਭੈ ਹੈ ਦੇਹ ਬਿਹੀਨ ਸਨੇਹ ਸਭੋਧਨ ਦੇਹ ਵਿਰਕਤ ਅਗੇਹ ਅਛੈ ਹੈ ਜਾਨ ਕੋ ਦੇਦ ਅਜਾਨ ਕੋ ਦੇਦ ਜਮੀਰ ਕੋ ਦੇਦ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾਪਤ ਲੈ ਹੈ ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੈ ਸਤਰੁ ਅਨੇਕ ਚਲਾਵਤ ਖਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰਦੈ ਕਰ ਪਾਪ ਸਮੂਹਨ ਭੇਡਨ ਪਾਵੈ ਔਰ ਕੀ ਬਾਤ ਕਹਾ ਕਹਿ ਤੂ ਸੋ ਸੋ ਭੇਡ ਹੀ ਕੇਵਟ ਬੀਜ ਬਚਾਵੈ ਜਛ ਭੁਜੰਗ ਸੋ ਦਾਨਵ ਦੇਵਾ ਭੇਉ ਤੁਮੈ ਸਭ ਹੀ ਕਰ ਧਿਆਵੈ ਭੂਮਾ ਕਾਸ ਪਤਾਲ ਰਸਾਤਰ ਜਛ ਭੁਜੰਗ ਸਫੈ ਸਿਰਨਿਆਵੈ ਪਾਇ ਸਕੇ ਨਹੀਂ ਪਾਰ ਪ੍ਰਭਾਹੂ ਕੋ ਨੇਤ ਹੀ ਨੇਤ ਭੇਦ ਬਤਾਵੇ ਖੋਜ ਥਕੇ ਸਭ ਹੀ ਖੁਜੀ ਆਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮਨਾਰਿਕ ਸੇ ਸਭ ਹੂ ਮਿਲ ਗਾਇਓ ਬੇਦ ਕਤੇਵ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸਕੇ ਨਹੀਂ ਪਾਰ ਉਮਾਪਦ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੋ ਦੇਹ ਕੋ ਮਨ ਮੈ ਜਿਹ ਕੋ ਅਮਿਤੋਜ ਸਭੈ ਜਗ ਛਾਯੋ ਬੇਦ ਪੁਰਾਨ ਕਤੇਵ ਪੁਰਾਨ ਅਭੇਦ ਨਿਰਪਾਨ ਸਭੈ ਪਜਹਾਰੇ ਭੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਕ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਅਬੇਗ ਅਦਵੇਖ ਜਪਿਓ ਤਿਨ ਹੀ ਗੁਲਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਵ੍ਰਤ ਧਾਰੇ ਦੇਸ ਫਿਰਿਓ ਕਰ ਭੇਸਤ ਬੋਧਨ ਕੇ ਸਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤਵਾ ਪ੍ਰਸਾਦ ਕਪਿਤ ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ ਛਤਰ ਧਾਰਿਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਹਾ ਮਾਨ ਕੇ ਬਢਈਆ ਅਵਸਾਨ ਕੇ ਦਿਵਈਆ ਹੈ ਕਟਈਆ ਜਮ ਜਾਲ ਹੈ ਜੁਧ ਕੇ ਜਤਈਆ ਵਿਰੁੱਧ ਕੇ ਮਿਟਈਆ ਮਹਾ ਬੁੱਧ ਕੇ ਦਿਵਈਆ ਮਹਾ ਮਾਨ ਹੂ ਕੇ ਮਾਨ ਹੈ ਗਿਆਨ ਹੂ ਕੇ ਗਿਆਤਾ ਮਹਾ ਬੁੱਧ ਤਾ ਕੇ ਦਾਤਾ ਦੇਵ ਕਾਲ ਹੂ ਕੇ ਕਾਲ ਮਹਾ ਕਾਲ ਹੂ ਕੇ ਕਾਲ ਹੈ ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲ ਧਿਆਵੈ ਗੋਰ ਗਰ ਤੇਜਿ ਗੁਣ ਗਾਵੈ ਤੇਰੇ ਨਾਮ ਹੈ ਜੋਗੀ ਜੋਗ ਸਾਧੈ ਪਾਉਣ ਸਾਧਨਾ ਕਿਤੇ ਗਬਾਂਧੇ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ ਫਾਰਾ ਕੇ ਫਿਰੰਗੀ ਮਾਨ ਕੰਧਾਰੀ ਗੁਰੇ ਸਿ ਜਾਣੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ ਮਰਟਾ ਮੰਗੇਲ ਤੇਰੀ ਮਨ ਸੋ ਤਪੱਸਿਆ ਕਰੇ ਦੇੜ ਵੈ ਤਿਲੰਗੇ ਪਹਿਚਾਣੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੁਹੇਲੇ ਮਾਗ ਦੇਜ ਕੇ ਬੰਗੇਲੀ ਬਿਰ ਬੰਗ ਸੇ ਬੁੰਦੇਲੇ ਬਾਬ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚਿਨ ਮਚੀਨ ਕੇ ਸੀਸ ਨਿਆਵੇ ਤਿਬ ਤੇ ਧਿਆਏ ਦੁਖ ਦੇਹ ਕੇ ਦਲਤ ਹੈ ਜਿਨੇ ਦੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਦੇਵ ਦੇਵ ਤਾਨ ਕੋ ਸੁਰੇਸ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨ ਦੀਨ ਸਾਧ ਦੀਨ ਕਹੀਅਤ ਹੈ ਪਾਈਏ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਛੇ ਪਹੁ ਚਤ ਤਾਹੇ ਚਿਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤੇ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ
पूरन अवतार निराधार है न पारावार पाई है न पार वह अपार के बखानी है अद्वया बिनासी परम पूर्ण प्रकाशी महारूप हूँ करासी है अनासी के मानी है जंत्र हूं न जात जागे बाप हूं न माय ताकि पूर्ण प्रभा के सो छटा के अनमानी है तेज हूं को तंत्र है के राजसी को जंत्र है के मोहनी को मंत्र है निजंत्र के जानी है तेज हूं को तार है के राजसी को सार है।

Patrick,

ਆਗਿਆ ਵਿੱਚ ਰਹਿਣਗੇ ਸਤਿਗੁਰਾਂ ਦੇ ਆਗਿਆ ਲੈਣ ਵਾਲੇ ਸਤਿਗੁਰਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਸੱਚੇ ਬਹਾਦਰ ਸ਼ਾਹ ਦੇ ਨਾਲ ਬਹਾਦਰ ਸਤਿਗੁਰਾਂ ਨਾਲ ਮਿਲਾਪ ਦੀ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਇਸ ਅਦਨਾਰ ਕਦੇ ਪਾਤਸ਼ਾਹ ਲੰਘਦੇ ਹੋਏ ਦਾਤਾ ਜੀ ਲੰਘਦੇ ਹੋਏ ਬਹਾਦਰ ਸ਼ਾਹ ਨਾਲ ਜਿਵੇਂ ਮਿਲਾਪ ਕਰਦੇ ਨੇ ਰਚਨਾ ਦੀ ਪਵਿੱਤਰਤਾ ਲਈ ਰਚਨਾ ਦੀ ਪਰੋ

ਪਾਤਸ਼ਾਹ ਜੀ ਕਵੀ ਜੀ ਬਚਨ ਕਰਦੇ ਨੇ ਕਿ ਜਿੱਥੇ ਨੌਰੰਗੇ ਦਾ ਸੁੱਤ ਬਹਾਦਰ ਸ਼ਾਹ ਹੈ ਉੱਧਰ ਮਹਾਰਾਜ ਜੀ ਆਉਂਦੇ ਨੇ ਔਰ ਸੱਚੇ ਪਾਤਸ਼ਾਹ ਅੰਬੇਰ ਦੇ ਪਾਸ ਸਤਿਗੁਰ

0: ਹੋਰ ਭੇਟਾਵਾਂ ਦਿੱਤੀਆਂ। ਆਪਾਂ ਅੱਜ ਵੀ ਦਾਤਾਰ ਜੀ ਦੇ ਚਰਨਾਂ ਵਿੱਚ ਸਤਿਗੁਰੂ ਨੂੰ ਨਮਸਕਾਰ ਕਰਦੇ ਹਾਂ ਅਤੇ ਸਿੱਖ ਆਪਣੀ ਸ਼ਰਧਾ ਅਤੇ ਅਕੀਦੇ ਨਾਲ ਗੁਰੂ ਦਾਤਾ ਜੀ ਨੂੰ ਜਦੋਂ ਮਿਲਦਾ ਕਹਿ ਦੋਏ ਕਰ ਜੋੜ ਨਮਸਕਾਰ ਜਿੱਥੇ ਕਰਦਾ ਉੱਥੇ ਆਪਣਾ ਤਿਲ ਫੁੱਲ ਦਸਵੰਧ ਵੀ ਗੁਰੂ ਚਰਨਾਂ ਵਿੱਚ ਅਰਪਣ ਕਰਦਾ। ਗੁਰੂ ਖਾਲਸਾ ਜੀ, ਸਤਿਗੁਰੂ ਤਾਂ ਅੰਮ੍ਰਿਤ ਬਾਣੀ ਵਿੱਚ ਇਹ ਸੰਦੇਸ਼ ਦਿੰਦੇ ਨੇ ਕਿ ਉਹ ਜਿਹੜਾ ਪਿਆਰਾ ਪ੍ਰੀਤਮ ਹੈ, ਜੇ ਕੋਈ ਮੈਨੂੰ ਉਹਦੇ ਨਾਲ ਜੋੜੇ, ਉਹਦੇ ਨਾਲ ਮਿਲਾਏ, ਤੇ ਮਹਾਰਾਜ ਕਹਿੰਦੇ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਵੀ ਉਹਦੇ ਅੱਗੇ ਤਰ ਦੇਣਾ, ਪ੍ਰਾਣਾਂ ਦੀ ਭੇਟ ਵੀ ਉਹਦੇ ਅੱਗੇ ਟੇਕ ਦਿਆਂ, ਪਰ ਇਹ ਤੁਸ਼ ਹੈ, ਬਹੁਤ ਵੱਡੀ ਨਹੀਂ। ਹਾਲਾਂਕਿ ਆਪਾਂ ਤਾਂ ਸਭ ਤੋਂ ਉੱਤਮ ਬਣਦੇ ਹਾਂ। ਮਹਾਰਾਜ ਜੀ ਦਾ ਅਗੰਮੀ ਬਚਨ ਹੈ, ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਾਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋ। ਮੈਂ ਸ਼ੁਭ ਬੋਲ ਸਿਫਤ ਸਲਾਹ ਵਿੱਚ ਉਹਨਾਂ ਦੀ ਮਹਿਮਾ ਗਾਇਨ ਕਰਾਂ ਔਰ ਆਪਣੇ ਪ੍ਰਾਣਾਂ ਦੀ ਅਕੋਰ ਭੇਟਾ ਉਹਨਾਂ ਅੱਗੇ ਧਰਾਂ। ਕਿਹਦੇ ਅੱਗੇ? ਦਾਤਾ ਜੀ, ਕੋਈ ਜਨ ਹਰ ਸਿਓ ਦੇਵੈ ਜੋਰ, ਜਿਹੜਾ ਮੈਨੂੰ ਉਸ ਪਿਆਰੇ ਪਰਮ ਪਿਤਾ ਪਰਮਾਤਮਾ ਨਾਲ ਜੋੜ ਦੇਵੇ, ਜਿਹੜਾ ਮੈਨੂੰ ਉਸ ਕਰਤੇ ਨਾਲ ਮਿਲਾ ਦੇਵੇ, ਮੈਂ ਉਹਦੇ ਚਰਨਾਂ ਵਿੱਚ ਆਪਣੇ ਪ੍ਰਾਣਾਂ ਦੀ ਭੇਟ ਧਰ ਦੇ। ਇਹ ਜਿਹੜਾ ਰਾਜਾ ਮਿਲਦਾ ਹੈ, ਇਹਨੇ ਵੀ ਆਪਣੇ ਵੱਲੋਂ ਸਤਿਗੁਰੂ ਦਾਤਾ ਜੀ ਦੇ ਚਰਨਾਂ ਵਿੱਚ ਕੁਝ ਪ੍ਰੇਮ ਭੇਟ ਅਰਪਣ ਕੀਤੀ ਹੈ।
1: ਦੁਆ ਕਰ ਜੋਰ ਕਰਬ ਕੋ ਸ਼ੋਰ,
0: ਤੇ ਦੂਜੀ ਗੱਲ ਇਹ ਭੇਟ ਕਰਨ ਦਾ ਭਾਵ ਹੈ, ਦੋਏ ਹੱਥ ਜੋੜ ਕੇ ਬੇਨਤੀ ਕੀਤੀ, ਹੰਕਾਰ ਤਿਆਗਿਆ, ਗਰਭ ਆਪਣਾ ਹਉਮੈ ਨੂੰ ਤਿਆਗਿਆ। ਕਿਉਂਕਿ ਜਦੋਂ ਗੁਰੂ ਚਰਨਾਂ ਵਿੱਚ ਆਪਾਂ ਨਮਸਕਾਰ ਕਰਦੇ ਹਾਂ ਤੇ ਹਜ਼ੂਰ ਅੱਗੇ ਬੇਨਤੀ ਕਰੀਏ, ਸਤਿਗੁਰੂ ਤੇਰੇ ਚਰਨਾਂ ਵਿੱਚ ਆਏ ਹਾਂ, ਮਿਹਰ ਕਰਕੇ ਸਾਨੂੰ ਇਸ ਵਿਕਾਰਾਂ ਤੋਂ ਬਚਾਉਣਾ ਕਰ, ਅਸੀਂ ਮਾਂ ਨਹੀਂ। ਹਾਂ, ਅੰਮ੍ਰਿਤ ਬਾਣੀ ਵਿੱਚ ਸਤਿਗੁਰ ਨੇ ਇੱਕ ਨੁਕਤਾ ਦਿੱਤਾ ਹੈ। ਆਪਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਗੰਮੀ ਸਲੋਕ ਪੜ੍ਹਦੇ, ਭਾਵੇਂ ਕਿ ਬੰਦਾ ਬਾਹਰੀ ਧਰਮ ਦੇ ਅਨੰਤ ਕਰਮ ਬਾਰਮੁਖੀ ਕਰਦਾ ਹੈ, ਇਹਨੂੰ ਕਿਰਿਆ ਮਿਲੀ ਹੈ, ਔਰ ਇੱਥੋਂ ਤੱਕ ਵੀ ਆਪਾਂ ਸਭ ਜਾਣਦੇ ਹਾਂ, ਕੋਈ ਸ਼ਰਧਾ ਨਾਲ, ਕੁਝ ਕੁਝ ਸ਼ਰਧਾ ਨਾਲ, ਕੋਈ ਕਰਮ ਕਿਰਿਆ ਵਿੱਚ ਰੱਖਦਾ ਹੈ। ਸਤਿਗੁਰੂ ਨੇ ਉਹਨਾਂ ਦਾ ਸੰਦੇਸ਼ ਦਿੱਤਾ, ਬਚਨ ਕੀ ਕੀਤੇ? ਮਹਾਰਾਜ ਕਹਿੰਦੇ ਤੀਰਥ ਵਰਤਿਆਰ ਦਾਨ ਕਰ, ਇਹ ਸਾਰਾ ਕੁਝ ਤੂੰ ਕੀਤਾ, ਪਰ ਨਾਲ ਬਚਨ ਕੀਤਾ ਮਨ ਮੈਂ ਧਰੈ ਗੁਮਾਨ। ਜੇ ਮਨ ਹੰਕਾਰੀ ਹੈ, ਮਨ ਵਿੱਚ ਗੁਮਾਨ ਹੈ, ਮਨ ਵਿੱਚ ਗਰਭ ਹੈ, ਮਨ ਹੰਕਾਰ ਨਾਲ ਭਰਿਆ ਹੈ, ਤੇ ਅਗਲੀ ਉਦਾਹਰਨ ਦਿੱਤੀ, ਕਹਿੰਦੇ ਇਹ ਇਸ ਤਰ੍ਹਾਂ ਜਿਵੇਂ ਕੁੰਚਰ ਹਾਥੀ ਨੂੰ ਇਸ਼ਨਾਨ ਕਰਾਇਆ ਹੋਵੇ, ਉਹਨੂੰ ਪਾਣੀ ਚੋਂ ਇਸ਼ਨਾਨ ਕੋਈ ਕਰਾਏ ਤੇ ਉਹ ਬਾਹਰ ਆ ਕੇ ਤਲਾਅ ਤੋਂ ਫਿਰ ਆਪਣੇ ਉੱਤੇ ਮਿੱਟੀ, ਆਪਣੇ ਉੱਤੇ ਖੇ, ਆਪਣੇ ਉੱਤੇ ਸਵਾ ਰਾਕ ਮਲ ਲੈਂਦਾ, ਤੇ ਜਿਹੋ ਜਿਹਾ ਨਾ ਨਵਾਇਆ ਉਹੋ ਜਿਹੀ ਕਿਰਿਆ ਫਿਰ ਬਣ ਜਾਂਦੀ ਹੈ। ਨਹਾਤਾ ਤੇ ਨਾ ਨਹਾਤਾ ਉਹਦੀ ਕਿਰਿਆ ਦਾ ਬੋਧ ਹੀ ਨਹੀਂ ਹੁੰਦਾ ਵੀ ਇਹਨੂੰ ਨਹਾਇਆ ਗਿਆ। ਇਹ ਜਿਹੜੇ ਬੰਦਾ ਕਰਮ ਕਰਦਾ ਜੇ ਹੰਕਾਰ ਵਿੱਚ ਹੈ, ਮਹਾਰਾਜ ਕਹਿੰਦੇ ਮਨ ਮੈਂ ਧਰੈ ਗੁਮਾਨ, ਜੇ ਮਨ ਵਿੱਚ ਹੰਕਾਰ ਕਰਦਾ ਇਹ ਸਾਰੇ ਇਸ ਤਰ੍ਹਾਂ ਨੇ ਜਿਵੇਂ ਕੁੰਚਰ ਦਾ ਇਸ਼ਨਾਨ ਹੈ। ਇਸ ਕਰਕੇ ਜਦੋਂ ਅਸੀਂ ਹਜ਼ੂਰ ਦੇ ਚਰਨਾਂ ਵਿੱਚ ਆਉਂਦੇ ਹਾਂ, ਸ਼ਰਧਾ ਭੈ ਭਾਵਨੀ ਅਕੀਦਾ ਲੈ ਕੇ ਦਾਤਾ ਕਿਰਪਾ ਨਿਧਾਨ ਪਾਤਸ਼ਾਹ ਮਿਹਰ ਕਰੋ ਸਾਡੇ ਅੰਦਰੋਂ ਇਹ ਹਉਮੈ ਹੰਕਾਰ ਤਿਆਗ ਦੀ ਕਿਰਿਆ, ਕਿਉਂਕਿ ਹਉਮੈ ਰੋਗ ਸਾਨੂੰ ਲੱਗਾ ਹੈ, ਸਾਨੂੰ ਇਹ ਬਿਮਾਰੀ ਲੱਗੀ ਹੈ। ਬੰਦਾ ਖਿਨ ਖਿਨ ਦਾ ਮਾਣ ਕਰਦਾ, ਜਦਕਿ ਇਹ ਦਾਤੇ ਦਾ ਉਹ ਥਾਂ ਜਿਹੜਾ ਸਾਰਾ ਕੁਝ ਵਾਰ ਕੇ ਵੀ ਉਹਦਾ ਸ਼ੁਕਰਾਨਾ ਪਿਆ ਕਰਦਾ ਹੈ, ਉਹਦਾ ਸ਼ੁਕਰ ਗੁਜ਼ਾਰ ਹੋ ਰਿਹਾ ਹੈ। ਸਾਨੂੰ ਇਹ ਸਿੱਖਿਆ ਦਿੱਤੀ ਦਾਤਾਰ ਜੀ ਨੇ ਕਿ ਭਾਈ ਕਰਤੇ ਕੋਲ ਆ ਕੇ ਮਨ ਵਿੱਚ ਹੰਕਾਰ ਨਾ ਕਰਿਆ ਕਰ, ਸਗੋਂ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਆਪਣੀ ਅਗੰਮੀ ਰਸਨਾ ਤੋਂ, ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲੱਗਾ ਮੇਰਾ ਪਾਤਸ਼ਾਹ, ਮੈਂ ਤੇਰੇ ਦਿੱਤੇ ਵਿੱਚੋਂ ਕੁਝ ਤੇਰੇ ਅੱਗੇ ਤਿਲ ਫੁੱਲ ਧਰਦਾ। ਬੰਦਾ ਮਾਣ ਕਰਦਾ ਮੈਂ ਇਹ ਮਿਹਨਤ ਕੀਤੀ, ਪਰ ਉਦਮ ਕਰਨ ਦੀ ਕਿਰਿਆ, ਮਿਹਨਤ ਕਰਨ ਦੀ ਕਿਰਿਆ ਦਾ ਮਾਣ ਕਰਨ ਲੱਗ ਪਿਆ। ਕਦੇ ਵੇਖੋ ਜਦੋਂ ਕੰਮ ਕਾਰ ਨਾ ਹੋਵੇ ਆਪਾਂ ਅਰਦਾਸ ਨਹੀਂ ਕਰਾਂਦੇ, ਮਹਾਰਾਜ ਕਿਰਪਾ ਕਰੋ ਚੜ੍ਹਦੀ ਕਲਾ ਹੋਵੇ। ਦਾਤਾ ਜੀ ਮਿਹਰ ਕਰੋ, ਕਿਤੇ ਕਾਰੋਬਾਰ ਤਰੱਕੀ ਕਰੇ। ਮਹਾਰਾਜ ਕਿਰਪਾ ਕਰੋ, ਕਿਤੇ ਚੜ੍ਹਦੀ ਕਲਾ ਵਿੱਚ ਸਾਡੇ ਖੁੱਲ੍ਹੇ ਕਾਰੋਬਾਰ ਚੱਲਣ, ਅਤੇ ਫਿਰ ਜਦੋਂ ਚੱਲ ਪੈਣ ਤਾਂ ਅਸੀਂ ਤਿਲ ਫੁੱਲ ਦੇ ਕੇ ਮਾਣ ਕਰਨ ਲੱਗ ਜਾਈਏ। ਦਿੱਤੇ ਤਾਂ ਉਸੇ ਦਾਤੇ ਦੇ ਨੇ, ਉਸ ਦਾਤਾਰ ਨੇ ਹੀ ਇਹ ਕਿਰਪਾ ਕੀਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੰਕਾਰ ਨਹੀਂ ਕਰਨਾ। ਸੋ ਕਵੀ ਜੀ ਕਹਿੰਦੇ ਨੇ ਦੋਏ ਕਰ ਜੋੜ ਕੇ ਹੱਥ ਜੋੜ ਕੇ, ਅਸੀਂ ਜਦੋਂ ਹਜ਼ੂਰ ਕੋਲ ਆਉਂਦੇ ਹਾਂ ਤੇ ਖਾਲਸਾ ਜੀ ਹੱਥ ਜੋੜ ਕੇ ਗੁਰੂ ਦਾ ਅਦਬ ਗੁਰੂ ਦਾ ਸਤਿਕਾਰ। ਇਹ ਨਹੀਂ ਹੈ ਵੀ ਹੱਥ ਲਮਕਾ ਕੇ, ਜਿਵੇਂ ਅਸੀਂ ਬਾਹਰ ਮੁਖੀ ਕਿਸੇ ਦੁਨਿਆਵੀ ਸਥਾਨ ਤੇ ਨਹੀਂ, ਇਹ ਕਰਤੇ ਦਾ ਦਰ ਹੈ, ਨਿਰੰਕਾਰ ਦਾ ਘਰ ਹੈ, ਤੇ ਉਸ ਕਰਤੇ ਤੋਂ ਵੱਡਾ ਕੋਈ ਨਹੀਂ। ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ, ਉਹਦੇ ਪਾਵਨ ਚਰਨਾਂ 'ਚ ਨਮਸਕਾਰ ਕਰਨਾ। ਸੋ ਉਹ ਰਾਜੇ ਨੇ ਸਾਹਿਬ ਜੀ ਦਾ ਅਦਬ ਕੀਤਾ, ਹੱਥ ਜੋੜ ਕੇ ਤਿਲ ਫੁੱਲ ਸਤਿਗੁਰੂ ਜੀ ਦੇ ਅੱਗੇ ਧਰਿਆ ਹੈ।
1: ਚਲਿਓ ਸ਼ਾਹੋ ਲੈ ਲਸ਼ਕਰ ਭਾਰੀ,
0: ਔਰ ਅੱਗਿਓ ਚੱਲਿਆ ਸ਼ਾਹ। ਕਵੀ ਜੀ ਕਹਿੰਦੇ ਜਦੋਂ ਭਾਰੀ ਲਸ਼ਕਰ ਲੈ ਕਰਕੇ
1: ਨੇੜ ਦੇਸ਼ ਮਿਲ ਪਰਿਓ ਅਗਾਰੀ,
0: ਇਸ ਮਾੜਵਾਜ ਦੇ ਇਲਾਕੇ ਵਿੱਚ, ਇਸ ਰਿਆਸਤ ਦੇ ਅੰਦਰ, ਇਸ ਨਗਰ ਦਾ ਰਾਜਾ ਪ੍ਰਵੇਸ਼ ਹੋਇਆ।
1: ਦਹੜ ਚਿਤੌੜ ਦਿਸ਼ਾ ਚੜ ਚਾਲਾ,
0: ਇਸ ਤਰ੍ਹਾਂ ਕਵੀ ਕਹਿੰਦੇ ਫਿਰ ਚਿਤੌੜ ਦੇ ਵੱਲ, ਚਿਤੌੜ ਦੀ ਦਿਸ਼ਾ ਵੱਲ ਇਸਨੇ ਚਾਲਾ ਪਾਇਆ। ਭਾਵੇਂ ਕਿ ਬਾਹਰੀ ਬਾਦਸ਼ਾਹ ਨੂੰ ਮਿਲਣ ਵਾਸਤੇ ਇੱਕ ਰਾਜਾ ਭੇਟ ਕਰਦਾ, ਪਰ ਸਾਡਾ ਤਾਂ ਪਾਤਸ਼ਾਹ ਸਿਰ ਪਾਤਸ਼ਾਹ ਧੰਨ ਗੁਰੂ ਕਲਗੀਧਰ ਬਾਜਾਂ ਵਾਲਾ ਹੈ। ਖਾਲਸਾ ਜੀ ਜਦੋਂ ਅਸੀਂ ਸਤਿਗੁਰੂ ਦੇ ਚਰਨਾਂ 'ਚ ਪ੍ਰੇਮ ਭੇਟ ਕਰਦੇ ਹਾਂ ਤੇ ਸਾਡੇ ਹਿਰਦੇ ਵਿੱਚ ਬਾਹਰੀ ਬਾਦਸ਼ਾਹ ਨਾਲੋਂ ਕਈ ਗੁਣਾ ਵੱਧ ਸਤਿਕਾਰ ਸੱਚੇ ਪਾਤਸ਼ਾਹ ਦਾ ਚਾਹੀਦਾ, ਮਹਾਰਾਜ ਜੀ ਦਾ ਚਾਹੀਦਾ। ਕੱਲ ਹਰਗੋਬਿੰਦ ਸਤਿਗੁਰੂ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਸਾਰ ਭਰ ਵਿੱਚ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਕਿ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅੜੋਲਾ, ਉਹ ਪਾਤਸ਼ਾਹਾਂ ਸਿਰ ਪਾਤਸ਼ਾਹ ਹੈ। ਇਸ ਤਰ੍ਹਾਂ ਅਸੀਂ ਜਿਵੇਂ ਇੱਕ ਰਾਜਾ ਬਾਰਮੁਖੀ ਬਾਦਸ਼ਾਹ ਦਾ ਅਦਬ ਕਰਦਾ, ਸਾਹਿਬ ਦੇ ਘਰ ਦੇ ਸਿੱਖ ਮਹਾਰਾਜ ਜੀ ਦੀਆਂ ਸੰਗਤਾਂ ਸੱਚੇ ਪਾਤਸ਼ਾਹ ਦਾ ਉਦੋਂ ਕਈ ਗੁਣਾ ਵੱਧ ਜਿਹੜਾ ਹੈ ਉਹ ਖਾਲਸਾ ਜੀ ਅਦਬ ਸਨਮਾਨ ਕਰਦੀਆਂ ਨੇ। ਤੇ ਬਚਨ ਕੀਤਾ ਜਦੋਂ ਚਤੌੜ ਦੀ ਦਿਸ਼ਾ ਵੱਲ ਨੂੰ ਚਾਲਾ ਪਾਇਆ,
1: ਭਰੀ ਧਾਂਕ ਤਿਸ ਦੇਸ਼ ਵਿਸਾਲਾ,
0: ਔਰ ਉੱਥੇ ਭਾਰੀ ਧਾਂਕ ਦਬਦਬਾ ਜਿਹੜਾ ਹੈ ਵੱਡੇ ਰੂਪ ਵਿੱਚ ਪੈਣ ਲੱਗਾ।
1: ਰਾਣੇ ਅਰ ਰਾਜੇ ਰਜਪੂਤ,
0: ਜਿਹੜੇ ਰਾਣੇ ਨੇ ਰਾਜਪੂਤ ਰਾਜੇ ਹਨ,
1: ਸਕਲ ਹੀ ਪਠ ਪਠ ਦੂਤ,
0: ਉਹ ਸਾਰਿਆਂ ਨੇ ਦੂਤ ਭੇਜੇ ਤੇ ਪਿਆਰ ਸਹਿਤ ਮਿਲਣਾ ਕਰਦੇ।
1: ਸਿੰਘ ਕਿਤੇ ਦੇਖ ਬੇਹੇਤ,
0: ਕੁੱਝ ਸਿੰਘਾਂ ਦੇ ਦਰਸ਼ਨ ਉਹਨਾਂ ਨੇ ਕਰਨੇ ਕੀਤੇ।
1: ਗਏ ਚਿਤੌੜ ਬਿਖੇ ਲਖ ਭੇਤ,
0: ਇਸ ਤਰ੍ਹਾਂ ਚਿਤੌੜ ਪਹੁੰਚਣਾ ਕਰਦੇ ਹਨ।
1: ਤ੍ਰਿਣ ਸ਼ੁਭ ਹੇਰੇ ਲਏ ਉਠਾਏ,
0: ਇਸ ਤਰ੍ਹਾਂ ਜਿਹੜਾ ਤ੍ਰਿਣ ਆਦਿ ਸੀ ਉਹ ਚੰਗਾ ਵੇਖਿਆ ਤੇ ਸਿੱਖਾਂ ਨੇ ਪ੍ਰਾਪਤ ਕੀਤਾ।
1: ਕੇ ਨਰ ਆਏ ਸਮੁਦਾਏ,
0: ਉਥੋਂ ਦੇ ਨਰ ਇਕੱਠੇ ਹੋ ਕੇ ਇੱਥੇ ਆਉਂਦੇ।
1: ਸੋਨਹਿ ਦੇਤ ਸਿੰਘ ਤ੍ਰਿਣ ਲੇਤ,
0: ਔਰ ਉਹਨਾਂ ਨੂੰ ਵੇਖ ਕਰਕੇ ਸਿੰਘਾਂ ਨੂੰ ਜਦੋਂ ਉਹਨਾਂ ਵੇਖਿਆ ਵੀ ਘਾਤ ਦਾਣਾ ਲੈ ਕੇ ਜਾ ਰਹੇ ਨੇ, ਘਾ ਇਤਾਦ ਲੈ ਕੇ ਜਾ

0: ਕਵੀ ਕਹਿੰਦੇ ਉਸ ਵੇਲੇ ਹਲਾ ਹਲ ਮੱਚ ਜਾਂਦੀ ਹੈ, ਦੋਨਾਂ ਦਿਸ਼ਾਵਾਂ ਤੋਂ ਸੂਰਮੇ ਬਲ ਕਰਕੇ ਇੱਕ ਦੂਜੇ ਤੇ ਵਾਰ ਕਰਦੇ ਹਨ।
1: ਛੁੱਟੇ ਤੀਰ ਗੋਰੀ ਸਮਦਾਏ,
0: ਤੇ ਉਹ ਫਿਰ ਇੱਕ ਦੂਜੇ ਤੇ ਵਾਰ ਕਰਨ ਵਾਲੇ ਸ਼ਸਤਰ ਜਿਹਦੇ ਕੋਲ ਬੰਦੂਕ ਸੀ ਉਹ ਗੋਲੀਆਂ ਸ਼ੁਰੂ ਕਰ ਦਿੰਦਾ, ਜਿਹਦਾ ਤੀਰ ਕਮਾਨ ਲੈ ਕੇ ਆਇਆ ਜਿਹੜਾ ਤੀਰ ਵਿਦਿਆ ਦਾ ਧਨੀ ਹੈ ਉਹਨੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ, ਭਾਵ ਇਸ ਤਰ੍ਹਾਂ ਇੱਕ ਦੂਜੇ ਤੇ ਵਾਰ ਕਰਦੇ ਹਨ।
1: ਬੱਚੋ ਰੌਰ ਸੁਣ ਕੇ ਤਿਸ ਥਾਏ,
0: ਬੜਾ ਰੌਲਾ ਪੈ ਗਿਆ, ਹੁਣ ਜੰਗ ਛਿੜ ਜਾ ਤੇ ਰੌਲਾ ਸੁਭਾਵਕ ਹੀ ਪੈ ਜਾਂਦਾ। ਉਸ ਥਾਂ ਤੇ ਬੜਾ ਉੱਚੀ ਆਵਾਜ਼ ਧੁਨ ਰੌਲਾ ਜਿਹੜਾ ਹੈ ਸੁਣਾਈ ਦੇਣ ਲੱਗਾ।
1: ਰਾਜਪੂਤ ਘਨੇ ਹੋਏ ਆਏ,
0: ਰਾਜਪੂਤ ਰਾਜੇ ਜਿਹੜੇ ਸਨ ਇਕੱਠੇ ਹੋ ਕੇ ਉੱਥੇ ਪਹੁੰਚਦੇ।
1: ਆਯੁਧ ਸਿੰਘਨ ਪਰਤ ਆਏ,
0: ਵੇਖਿਆ ਵੀ ਸਿੰਘਾਂ ਤੇ ਹੱਲਾ ਕੀਤਾ ਹੈ, ਸਿੰਘਾਂ ਤੇ ਵਾਰ ਕੀਤਾ। ਜਦੋਂ ਸਾਰੇ ਰਾਜਪੂਤ ਇਕੱਤਰ ਹੋ ਆਏ ਤੇ ਉਹਨਾਂ ਨੇ ਹੱਲਾ ਕਰ ਦਿੱਤਾ।
1: ਸਤਿਗੁਰੂ ਸੁਣ ਕੇ ਬੜਾ ਰੌਲਾ,
0: ਇੱਧਰ ਸਤਿਗੁਰੂ ਜੀ ਜਿੱਥੇ ਡੇਰਾ ਕੀਤਾ ਸੀ ਮਹਾਰਾਜ ਜੀ ਨੇ

0: ਤੇ ਦੋਨਾਂ ਦਿਸ਼ਾਵਾਂ ਤੋਂ ਯੋਧੇ ਸੂਰਮੇ ਜਦੋਂ ਆਪਸ ਵਿੱਚ ਮਿਲਦੇ ਹਨ
1: ਦੇਖ ਯੁੱਧ ਵਧ ਉਪਜਿਓ ਕ੍ਰੋਧ
0: ਤੇ ਵੇਖ ਕੇ ਯੁੱਧ ਦੀ ਕਿਰਿਆ ਵੀਰ ਰਸ ਇਹਨਾਂ ਨੇ ਵੀ ਧਾਰ ਲੈਣਾ ਕੀਤਾ
1: ਤੜਾ ਭੜੀ ਤੁਪਕਨ ਕੀ ਮਾਚੀ
0: ਤੇ ਕਵੀ ਕਹਿੰਦੇ ਤੁਪਕਾਂ ਦੀ ਮਾਰ ਮੱਚ ਜਾਂਦੀ ਹੈ
1: ਲਗੇ ਅੰਗ ਸ਼੍ਰੋਣਤ ਰਜ ਰਾਚੀ
0: ਤੇ ਜਿਨ੍ਹਾਂ ਦੇ ਅੰਗ ਲੱਗਦੀ ਹੈ ਉਹਨਾਂ ਦੇ ਸਰੀਰ ਤੋਂ ਉਹਨਾਂ ਦੇ ਅੰਗ ਤੋਂ ਲਹੂ ਦੀ ਰਕਤ ਦੀ ਧਾਰਾ ਵਹਿ ਤੁਰਦੀ ਹੈ ਔਰ ਕ੍ਰੋਧ ਨਾਲ ਭਰ ਜਾਂਦੇ
1: ਮੁੰਡਰ ਦੇ ਗਿਰ ਪਰੇ
0: ਤੇ ਸਰੀਰ ਦੇ ਅੰਗ ਇਸ ਤਰ੍ਹਾਂ ਉਹਨਾਂ ਦੇ

0: ਇੱਕ ਇਲਜ਼ਾਮ ਇਸੇ ਤਰ੍ਹਾਂ ਜੰਗ ਲੱਗਿਆ ਤੇ ਰਾਜਪੂਤ ਜਿੱਥੇ ਇਲਾਕੇ ਵਿੱਚ ਸਿੰਘਾਂ ਨੇ ਘਾ ਲੈਣਾ ਕੀਤਾ ਉਦੋਂ ਉਹ ਵੀ ਘਾ ਦੇਣ ਤੋਂ ਇਨਕਾਰ ਕਰਨ ਲੱਗੇ।
1: ਫੰਗਨ ਸ਼ਬਦ ਉਠਾਇਓ
0: ਤੇ ਬੰਦੂਕਾਂ ਦੀ ਧੁਨ ਸ਼ਬਦ ਜਿਹੜੀ ਆਵਾਜ਼ ਹੈ ਉਹ ਉੱਚੀ ਸੁਣਾਈ ਦੇਣ ਲੱਗੀ।
1: ਸਿੰਘਨ ਰੋਪਿਓ ਪਗ ਆਗੇ,
0: ਕਵੀ ਜੀ ਬਚਨ ਕਰਦੇ ਨੇ ਸਿੰਘਾਂ ਨੇ ਆ ਕੇ ਉਸ ਵੇਲੇ ਜਦੋਂ ਆਪਣੇ ਚਰਨ ਪਾਏ ਤੇ ਬੜੇ ਵੀਰ ਰਾਸ ਰਾਹੀ
1: ਬ੍ਰਿੰਦ ਪਲੀ ਤੇ ਇਕੱਠੇ ਦਾਗੇ,
0: ਇਕੱਠਿਆਂ ਕੀ ਬ੍ਰਿੰਦ ਪਲੀਤਿਆਂ ਨੂੰ ਦਾਗਿਆ।
1: ਲਗੀ ਕਿਤਕ ਸ਼ਤਰੂਨ ਕੇ ਗੋਰੀ,
0: ਕਈ ਸ਼ਤਰੂਆਂ ਤੇ ਇਸ ਤਰ੍ਹਾਂ ਵਾਰ ਹੋਇਆ, ਕਈਆਂ ਤੇ ਇਸ ਤਰ੍ਹਾਂ ਗੋਲੀਆਂ ਲੱਗੀਆਂ ਹਨ।
1: ਧੜ ਗਿਰੇ ਦੇਹ ਗਨ ਫੋਰੀ,
0: ਧੜ ਧੜ ਕਰਦੇ ਉਸ ਤਰ੍ਹਾਂ ਜਿਵੇਂ ਗੋਲੀਆਂ ਵੱਜਦੀਆਂ ਨੇ। ਕਵੀ ਕਹਿੰਦੇ ਉਹ ਧਰਤੀ ਤੇ ਡਿੱਗਦੇ ਹਨ।
1: ਦੇਖ ਤਰਾਸ ਕਰ ਭਾਗ ਸਿਧਾਏ,
0: ਇਸ ਤਰ੍ਹਾਂ ਜਦੋਂ ਇਹ ਭੈਰੀ ਤਰਾਸ ਉਹਨਾਂ ਨੇ ਵੇਖਿਆ, ਡਰ ਵੇਖਿਆ ਤੇ ਦੌੜਨ ਲੱਗੇ।
1: ਸਿੰਘ ਉਠਾਏ ਘਾਸ ਗਨ ਲਿਆਏ,
0: ਤੇ ਸਿੰਘਾਂ ਨੇ ਘਾਹ 'ਚ

0: ਬਿਨਾ ਮਰਜ਼ੀ ਤੋਂ ਇਸ ਤਰ੍ਹਾਂ ਕਿਉਂ ਬਾਤ ਕੀਤਾ?
1: ਅੱਗੇ ਤੁਮ ਕੀਜੈ ਐਸੇ,
0: ਅੱਗੇ ਤੂੰ ਭਾਈ ਇਸ ਤਰ੍ਹਾਂ ਨਹੀਂ ਕਰਨਾ।
1: ਵਿੱਚ ਵਿਦੇਸ਼ ਰਣ ਠਾਨਤ ਜੈਸੇ,
0: ਰਣ ਦੇ ਭੂਮੀ ਦੀ ਕਿਰਿਆ ਬਣਾ।

0: ਉਹ ਘੇਰਾਬੰਦੀ ਕਰਕੇ ਹੱਲਾ ਕਰਦੇ
1: ਤਾਂ ਬਚਾਵਤ,
0: ਇਸ ਕਰਕੇ ਉੱਥੇ ਤੁਹਾਡੇ ਸਹਾਈ ਹੋ ਕਰ
1: ਪਹਿਲੇ ਹੀ ਸੰਗਰ ਕਰ ਘਾਵਤ,
0: ਕਿਉਂਕਿ ਪਹਿਲਾਂ ਹੀ ਬੜੇ ਵੱਡੇ ਵੱਡੇ ਯੁੱਧ ਹੋਏ ਨੇ। ਪਿੱਛੇ ਆਪਾਂ ਸਤਿਗੁਰੂ ਸਾਹਿਬ ਜੀ ਦੇ ਜੀਵਨ ਵਰਤਾਂਤ ਵਿੱਚ ਪੜ੍ਹਦੇ ਸੁਣਦੇ, ਆਪ ਜੀ ਜਿਹੜੇ ਰੋਜ਼ ਗੁਰੂ ਸਾਹਿਬ ਜੀ ਦੀ ਸਾਖੀ ਸਰਵਣ ਕਰਦੇ ਹੋ, ਅਨੰਤ ਜੰਗ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਅਨੰਤ ਸਿੰਘਾਂ ਦੀਆਂ ਸ਼ਹਾਦਤਾਂ ਨੇ, ਕੁਰਬਾਨੀਆਂ ਨੇ, ਤੋ ਬਚਨ ਕਰ ਰਹੇ ਨੇ ਪਹਿਲਾਂ ਵੀ ਬੇਅੰਤ ਯੁੱਧਾਂ ਵਿੱਚ।
1: ਇਤਿਆਦਿਕ ਸਮੁਚਾਏ ਟਿਕਾਏ,
0: ਇਸ ਤਰ੍ਹਾਂ ਇਤਿਆਦਿਕ ਪ੍ਰਕਾਰ ਨਾਲ ਦਤਾਰ ਪਿਤਾ ਮਹਾਰਾਜ

0: ਜਦੋਂ ਸੁਣਿਆ
1: ਆਗੇ ਬਿਖਮ ਸਥਾਨ ਦੁਖਾਲਾ,
0: ਅਗਲਾ ਜਿਹੜਾ ਸਥਾਨ ਹੈ ਬੜਾ ਬਿਖਮ ਹੈ ਪਾਤਸ਼ਾਹ ਜੀ,
1: ਮਗ ਵਿਹੀਨ ਤਹਿ ਜਾਏ ਨਾ ਚਾਲਾ।
0: ਮਹਾਰਾਜ ਜੀ ਉਸ ਮਗ ਦੀ ਕਿਰਿਆ ਵਿਹੀਨ ਸਰੂਪ ਹੈ, ਚਲਿਆ ਨਹੀਂ ਜਾਂਦਾ।
1: ਗਿਰ ਕਨ ਦੁਖਦਾਇਕ ਘਨੇ,
0: ਮਹਾਰਾਜ ਜੀ ਜੰਗਲੀ ਰਾਗ ਹੈ ਤੇ ਬੜਾ ਘਣਾ ਜੰਗਲ ਜਿਹੜਾ ਹੈ।

0: ਤੋ ਸੁਖ ਕਰੇ
1: ਤੇ ਜਿਸ ਨਗ ਦੀ ਕਿਰਿਆ ਸੁਣੇ ਸੁਖ ਸਰੂਪ ਉਧਰ ਚੱਲ ਪਏ
0: ਤਿਸ ਕੋ ਕੀਨ ਭਿਆਨਾ
1: ਫਿਰ ਇਸੇ ਦਿਸ਼ਾ ਵੱਲ ਚੱਲ ਪਏ ਇਸੇ ਮਾਰਗ

0: ਬਹਾਦਰ ਸ਼ਾਹ ਨੇ ਉਤਾਰਾ ਕੀਤਾ ਹੈ ਤੇ ਕਿਉਂਕਿ ਇੱਥੇ ਮਿਲਾਪ ਕਰਨ ਵਾਸਤੇ ਹੁਣ ਇਸ ਪੰਥ ਤੇ ਚੱਲ ਪਏ।
1: ਜੋਹਰਾ ਸਾਹਿਬ ਪਹੁੰਚੇ ਨਦੀ ਤੱਟ ਸਿਵਰ ਕਰਿਓ ਸ਼ੁਭ ਥਾਨ।
0: ਖਾਲਸਾ ਜੀਓ ਮਾਂ ਕਵੀ ਭਾਈ ਸੰਤੋਖ ਸਿੰਘ ਚੂੜਾਮਣ ਸਾਹਿਬਾਂ ਦੀ ਮਹਿਮਾ ਅੰਮ੍ਰਿਤਮਈ ਵਡਿਆਈ ਉਪਮਾ ਕਰਨ ਵਾਲੇ ਗਰੀਬਨਵਾਸ ਸਤਿਗੁਰ ਦੀ ਮਹਾਨ ਉਸਤਤ ਭਰਪੂਰ

0: ਸਰੂਪ ਵਿੱਚ ਪਹਿਲੇ ਅੰਸੂ ਦੇ ਸਰੂਪ ਰਾਹੀਂ ਪ੍ਰਗਟ ਕਰਦਿਆਂ ਹੁਣ ਦੂਸਰੇ ਸਰੂਪ ਨੂੰ ਆਰੰਭ ਕਰਦੇ ਨੇ। ਇਉਂ ਕਹੀਏ ਕਿ ਇਸ ਐਨ ਵਿੱਚ ਦੂਸਰਾ ਅਧਿਆਇ ਆਰੰਭ ਕਰਦੇ ਨੇ। ਜਿਹੜੇ ਆਪ ਜੀ ਪ੍ਰਸੰਗ ਸਰਵਣ ਕਰਦੇ ਹੋ, ਬੋਧ ਹੋਵੇ ਜਿਸ ਤਰ੍ਹਾਂ ਕਾਵਿ ਦੀ ਸ਼ੈਲੀ ਕਵੀ ਜੀ ਆਰੰਭ ਕਰਦੇ ਨੇ, ਉਸੇ ਸੂਰਤੀ ਉਸ ਅਧਿਆਇ ਨੂੰ ਸੰਪਨ ਵੀ ਕਰਦੇ ਨੇ। ਇਹ ਦੋਹਰੇ ਨਾਲ ਹੋਇਆ। ਮਨ ਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ। ਕਵੀ ਜੀ ਕਹਿੰਦੇ ਨੇ ਵੀ ਸਾਹਿਬ ਪਹੁੰਚੇ ਨਦੀ ਤੱਟ, ਨਦੀ ਦੇ ਕਿਨਾਰੇ ਨਰਬਨਾ ਨਦੀ, ਜਿਵੇਂ ਪਿਛਲੇ ਦੋਹਰੇ ਦੀ ਸੰਪਨਤਾ ਕੀਤੀ ਤਾਂ ਜੋ ਲੜੀ ਸਾਖੀ ਚੱਲੇ। ਇਸ ਕਰਕੇ ਇਤਿਹਾਸ ਦੀ ਕਥਾ ਆਰੰਭ ਹੋਣ ਤੋਂ ਪਹਿਲਾਂ ਟਿਊਕ ਮਾਤਰ ਸੰਖੇਪ ਜਿਹਾ ਪਿਛਲਾ ਪ੍ਰਸੰਗ ਦੁਹਰਾਇਆ ਜਾਂਦਾ ਹੈ ਤਾਂ ਜੋ ਕਿ ਸੰਗਤਾਂ ਵਿੱਚ ਸਾਖੀ ਦਾ ਪ੍ਰਸੰਗ ਦਾ ਬੋਧ ਹੋਵੇ। ਲੜੀ ਜਿਹੜੀ ਉਹ ਪ੍ਰੇਮ ਵਿੱਚ ਤਰਤੀਬ ਵਿੱਚ ਚੱਲੇ ਅਤੇ ਸਰੋਤਾ ਜਨ ਨੂੰ ਇਹਦਾ ਬੋਧ ਹੋ ਜਾਵੇ। ਕਵੀ ਦੀ ਇਹ ਬਹੁਤ ਖੂਬਸੂਰਤੀ ਹੈ ਕਿ ਉਸ ਅੰਦਾਜ਼ ਵਿੱਚ ਹੀ ਉਸ ਅਧਿਆਇ ਨੂੰ, ਉਸ ਪ੍ਰਸੰਗ ਨੂੰ ਤੋਰਦੇ ਨੇ ਤਾਂ ਜੋ ਕਿ ਸਰੋਤਿਆਂ ਵਿੱਚ ਸਾਹਿਬ ਦੇ ਪ੍ਰਤੀ ਪ੍ਰੇਮ ਭਾਵਨਾ ਸ਼ਰਧਾ ਅਕੀਦਾ ਬਣਿਆ ਰਹੇ, ਸਾਖੀ ਦੇ ਨਾਲ ਉਹਨਾਂ ਨੂੰ ਸਿੱਖਿਆ ਸਰੂਪ ਪ੍ਰਾਪਤ ਹੁੰਦਾ ਰਹੇ। ਸੋ ਮਹਾਂਕਵੀ ਕਹਿੰਦੇ ਮਹਾਰਾਜ ਜੀ ਨੇ ਸ਼ੁਭ ਸਥਾਨ ਇੱਥੇ ਪਹੁੰਚਣਾ ਕੀਤਾ ਕਿਉਂਕਿ ਇੱਥੇ ਹੀ ਇਸ ਕਿਨਾਰੇ ਤੇ ਇਸ ਤੱਟ ਤੇ ਬਹਾਦਰ ਸ਼ਾਹ ਹੈ।
1: ਸਿੰਘ ਰਹੇ ਪਾਛੇ ਕਿਤਕ ਧਰੇ ਤਫੰਗ ਕਮਾਨ,
0: ਕੁਝ ਸਿੰਘ ਪਿੱਛੇ ਸਨ ਸ਼ਸਤਰਧਾਰੀ ਗੁਰੂ ਦੀਆਂ ਫੌਜਾਂ ਤਫੰਗ

0: ਨੇ ਉਹ ਪੰਡਾ ਘਾਹ ਦੀਆਂ ਬੰਨੀਆਂ ਤੇ ਉਥੋਂ ਦੇ ਰਜਵਾੜਿਆਂ ਨੇ ਰਾਜਪੂਤਾਂ ਨੇ ਉਹ ਪੰਡਾ ਰੋਕ ਦਿੱਤੀਆਂ ਘਾਹ ਨਾ ਦਿੱਤਾ।
1: ਉੱਤੇ ਕੁਝ ਦਲ ਸੁਭਟ ਘਨੇਰੇ,
0: ਇਸ ਤਰ੍ਹਾਂ ਉੱਥੇ ਕੁਝ ਦਲ ਗਿਆ ਸੀ, ਬਹੁਤ ਫੌਜ ਪਹੁੰਚੇ।
1: ਉੱਤੇ ਸ਼ਾਹ ਹੋ ਕੇ ਪਿਖਿਓ ਵਡੇਰੇ,
0: ਇਸ ਤਰ੍ਹਾਂ ਬਹੁਤ ਸਾਰੀ ਇਸ ਕਿਰਿਆ ਦੇ ਦਰਸ਼ਨ ਜਦੋਂ ਕੀਤੇ

0: ਜਿਨ੍ਹਾਂ ਨੇ ਉਸ ਰਣ ਭੂਮੀ ਵਿੱਚ ਵੀ ਵੈਰੀਆਂ ਦੇ ਆਹੂ ਲਾਹੇ।
1: ਸਿਮਰਨ ਕਰਿਓ ਵੈਰ ਪਛਾਤੀ।
0: ਔਰ ਫਿਰ ਜਦੋਂ ਇਸ ਤਰ੍ਹਾਂ ਸਿਮਰਨ ਕੀਤਾ, ਯਾਦ ਕੀਤਾ, ਚੇਤੇ ਕੀਤਾ ਤੇ ਉਸੇ ਕਿਰਿਆ ਦੇ ਕਰਕੇ ਤੁਰਕਾਂ ਨੇ ਬਾਅਦ ਵਿੱਚ ਹੁਣ ਫਿਰ ਵੈਰ ਕੀਤਾ।
1: ਹੋਤ ਪਏ ਆਯੁਧ ਕੇ ਘਾਤੀ।
0: ਇਸ ਤਰ੍ਹਾਂ ਉੱਥੇ ਯੁੱਧ ਕਰਕੇ ਬੜੇ ਜ਼ਖਮੀ ਹੋਏ। ਇੱਥੇ ਵੀ ਜਦੋਂ ਜੰਗ ਹੋਇਆ ਤੇ ਕਵੀ ਜੀ ਨੇ ਹੁਣੇ ਜ਼ਿਕਰ ਕੀਤਾ ਵੀ ਵਾਰ ਹੋਏ ਸ਼ਸਤਰ ਦੇ ਭਾਰੀ ਔਰ ਵੱਡੀ ਗਿਣਤੀ ਵਿੱਚ ਇੱਥੇ ਵੀ ਵੈਰੀ ਢੇਰ ਹੋਏ।
1: ਸਿੰਘਾਂ ਨੇ ਵੀ ਤੁਪਕ ਚਲਾਈ।
0: ਇੱਧਰ ਸਿੰਘਾਂ ਨੇ ਵੀ ਆਪਣੀ ਤੁਪਕ ਚਲਾ ਦੇਣੀ ਕੀਤੇ।
1: ਨਾਹਕ ਹੀ ਬਜ ਪਰੀ ਲੜਾਈ।
0: ਇਸ ਤਰ੍ਹਾਂ ਅਚਾਨਕ ਹੀ ਕਵੀ ਕਹਿੰਦੇ ਨਾਹਕ ਸਰੂਪ ਦੇ ਵਿੱਚ ਇਹ ਯੁੱਧ ਇਹ ਲੜਾਈ ਵੱਧ ਜਾਂਦੀ ਹੈ।
1: ਡੇਰਾ ਕਰ ਸ਼ੁਭ ਥਾਏ।
0: ਸ਼ੁਭ ਸਥਾਨ ਤੇ ਸਤਿਗੁਰੂ ਕਲਗੀਧਰ ਪਿਤਾ ਬਾਜਾਂ ਵਾਲੇ ਸਵਾਮੀ ਜੀ ਨੇ ਡੇਰਾ ਅਸਥਾਨ ਕੀਤਾ।
1: ਹਿਤ ਸੁਚੇਤੇ ਉਤਹੀ ਆਏ
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੁਚੇਤ ਸਰੂਪ ਹੋ ਕੇ ਪਹੁੰਚੇ।
1: ਨਰੇ ਸਿੰਘ ਸੁਣ ਕੇ ਪ੍ਰਭ ਕਾਨ।
0: ਜਦੋਂ ਸਤਿਗੁਰਾਂ ਨੇ ਸੁਣਿਆ ਸਿੰਘ

0: ਮਹਾਰਾਜ ਜੀ ਕਹਿੰਦੇ ਭਾਈ ਦੋਨਾਂ ਦਿਸ਼ਾਂ ਤੋਂ ਸਮਝਾ ਕੇ ਇਹਨਾਂ ਨੂੰ ਹਟਾਓ, ਦੋਨਾਂ ਨੂੰ ਸਮਝਾਓ, ਕਿਉਂਕਿ ਸਮਝਦੀ ਕਿਰਿਆ ਗੁਰੂ ਖਾਲਸਾ ਜੀ ਬੜਾ ਗੁਣ ਰੱਖਦੀ ਹੈ। ਸਾਧੂ ਗੁਰੂ ਦੇ ਘਰ ਵਿੱਚ ਬੜੀ ਵਡਿਆਈ ਹੈ। ਇੱਕ ਦ੍ਰਿਸ਼ਟਾਂਤ ਆਪ ਜੀ ਦੇ ਸਮਕਸ਼ ਦੱਸ ਰੱਖਦਾ, ਦੇਖੋ ਸਮਾਂ ਤੇ ਸਮਝ ਜੇ ਇਕੱਠੇ ਮਿਲੇ ਨੇ ਕਿਸੇ ਨੂੰ ਉਹਦੇ ਬਹੁਤ ਕਿਤੇ ਪੁਰਬਲੇ ਉੱਤਮ ਗੁਣ ਭਾਗ ਨੇ, ਨਹੀਂ ਤੇ ਸਮਾਂ ਔਰ ਸਮਝ ਇਕੱਠਿਆਂ ਨਹੀਂ ਮਿਲਦੀ। ਬਹੁਤ ਬੰਦੇ ਕਹਿਣਗੇ ਜਗਤ ਵਿੱਚ ਵੀ ਸਮਾਂ ਲੰਘ ਗਿਆ, ਸਮਝ ਹੁਣ ਆਈ ਹੈ। ਇਸ ਗੱਲ ਦੀ ਤਾਂ ਸਮਝ ਹੀ ਨਹੀਂ ਸੀ, ਇਹ ਤਾਂ ਹੱਥੋਂ ਸਮਾਂ ਲੰਘ ਗਿਆ ਹੈ। ਸਮਝ ਆਉਣ ਦਾ, ਸਮਝ ਦੀ ਕਿਰਿਆ ਦਾ, ਸਮੇਂ ਦਾ ਸੁਮੇਲ ਬਣ ਗਿਆ। ਵੱਡੇ ਭਾਗਾਂ ਵਾਲਾ ਉਸ ਸਮੇਂ ਨੂੰ ਸੰਭਾਲ ਲੈਂਦਾ ਤੇ ਉਣਤੀ ਲੈ ਲੈਂਦਾ। ਇਹੀ ਕਿਰਿਆ ਹੈ ਜਗਤ ਦੀ ਕਿ ਜਦੋਂ ਸਮਾਂ ਤੇ ਸਮਝ ਨੂੰ ਕੋਈ ਸੰਭਾਲਦਾ ਹੈ ਔਰ ਉਹ ਫਿਰ ਅੱਗੇ ਆਪਣੀ ਕਿਰਿਆ ਨੂੰ ਤੋੜਦਾ, ਤਰੱਕੀ ਕਰਦਾ, ਵੱਧ ਤੇ ਜੇ ਉਸ ਵੇਲੇ ਦੇ ਸਮੇਂ ਦੇ ਵਿੱਚ ਸਮਝ ਨਾ ਆਵੇ ਤੇ ਬੰਦਾ ਪਛੜ ਜਾਂਦਾ ਹੈ, ਪਿੱਛੇ ਰਹਿ ਜਾਂਦਾ, ਕਹਿੰਦਾ ਸਮਝ ਹੀ ਨਹੀਂ ਸੀ। ਤੋ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਕਸਰ ਬੇਨਤੀ ਕੀਤੀ ਜਾਂਦੀ ਹੈ। ਦੂਜੇ ਭਾਈ ਨੰਦ ਲਾਲ ਸਾਹਿਬ ਦੇ ਬਚਨ ਸਨ ਕਿ ਆਗੈ ਸਮਝ ਚੱਲੋ ਨੰਦ ਲਾਲ, ਇਹ ਸਮਝਣਾ ਜ਼ਰੂਰੀ ਸੀ ਕਿਉਂਕਿ ਜਿਹੜਾ ਪਿਛਲੇਰਾ ਸਮਾਂ ਪਾਛੈ, ਜਿਹੜੀ ਕਿਰਿਆ ਲੰਘ ਗਈ ਹੈ, ਜਿਹੜਾ ਵਕਤ ਬਤੀਤ ਹੋ ਗਿਆ, ਪਾਛੈ ਜੋ ਬੀਤੀ ਸੋ ਬੀਤੀ, ਜਿਹੜੀ ਕਿਰਿਆ ਹੈ ਬਤੀਤ ਹੋਈ ਹੈ, ਉਹਨੂੰ ਕਹਿੰਦੇ ਠੀਕ ਹੈ ਲੰਘ ਗਈ ਹੈ ਗੁਜ਼ਰ ਗਿਆ, ਪਰ ਤੇਰਾ ਵਰਤਮਾਨ ਜਿੰਨਾ ਉੱਤਮ ਹੋਵੇਗਾ ਉਨਾ ਅਗਲਾ ਵੇਲਾ ਅਗਲਾ ਮਹਾਨ ਗੁਣ ਤੇਰੀ ਜੀਵਨੀ ਕਿਰਿਆ ਲਈ ਪ੍ਰਾਪਤ ਹੋਵੇਗਾ। ਪਾਛੈ ਕਿਰਿਆ ਜਿਹੜੀ ਲੰਘ ਗਈ ਹੈ, ਪਾਛੈ ਬਤੀਤ ਹੋਇਆ ਸਮਾਂ ਜਿਹੜਾ ਲੰਘ ਗਿਆ ਲੰਘ ਗਿਆ, ਪਰ ਅਗਲਾ ਸਮਾਂ ਤੇਰਾ ਉੱਤਮ ਚਾਹੀਦਾ। ਹੁਣ ਜੇ ਅਗਲਾ ਉੱਤਮ ਆਇਆ ਤੇ ਰੱਬੀ ਬਾਣੀ ਕਹਿੰਦੀ ਆਗੈ ਸੁੱਖ ਮੇਰੇ ਮੀਤਾ ਪਾਛੈ ਅਣਦ ਪ੍ਰਭ ਕੀਤਾ, ਅੱਗੇ ਵੀ ਸੁੱਖ ਹੈ ਕਿਉਂਕਿ ਪਿਛਾਂ ਵੀ ਆਨੰਦ ਕਰਤੇ ਨੇ ਦਿੱਤਾ। ਇਸ ਕਰਕੇ ਪਾਛੈ ਜੋ ਬੀਤੀ ਸੋ ਬੀਤੀ ਆਗੈ ਸਮਝ ਚੱਲੋ ਆਨੰਦ ਲਾਲਾ। ਇਹ ਨੁਕਤਾ ਦਿੱਤਾ ਗਿਆ ਵਿਦਵਾਨਾਂ ਵੱਲੋਂ ਕਿ ਸਮਾਂ ਤੇ ਸਮਝ ਸੰਭਾਲਣ ਦੀ ਲੋੜ ਹੁੰਦੀ ਹੈ। ਜੇ ਬੰਦੇ ਨੂੰ ਸਮੇਂ ਦੇ ਵਿੱਚ ਸਮਝ ਆ ਗਈ ਹੈ, ਉਹ ਸੰਭਾਲ ਲੈਂਦਾ ਹੈ, ਤਾਂ ਉਹ ਆਪਣੇ ਜੀਵਨ ਦੇ ਵਿੱਚ ਆਪਣੀ ਅਰਬਲਾ ਦੇ ਵਿੱਚ ਕੁਝ ਲਾਹਾ ਲੈ ਲੈਂਦਾ ਹੈ, ਤੇ ਜੇਕਰ ਉਸ ਵੱਲ ਉਸ ਸਮੇਂ ਵੇਲੇ ਉਹਨੂੰ ਸਮਝ ਨਹੀਂ ਆਈ ਤੇ ਉਹ ਪਿੱਛੇ ਰਹਿ ਜਾਂਦਾ। ਹੁਣ ਇਹੀ ਗੱਲ ਸਤਿਗੁਰੂ ਕਹਿੰਦੇ ਨੇ ਭਾਈ ਮਾਨ ਸਿੰਘ ਜੀ ਨੂੰ, ਜਾਓ ਦੋਨਾਂ ਨੂੰ ਇਸ ਵੇਲੇ ਇਹ ਵਕਤ ਦੋਨਾਂ ਨੂੰ ਸਮਝਾਉਣ ਦਾ, ਜੰਗ ਕਰਨ ਦਾ ਨਹੀਂ, ਯੁੱਧ ਕਰਨ ਦਾ ਨਹੀਂ, ਆਪ ਜੀ ਜਾ ਕਰਕੇ ਦੋਨਾਂ ਨੂੰ ਸਮਝਾਓ। ਮਹਾਰਾਜ ਜੀ ਨੇ ਬਚਨ ਕਰਕੇ ਮਾਨ ਸਿੰਘ ਹੋਰਾਂ ਨੂੰ ਭੇਜਿਆ ਹੈ।
1: ਲੜ ਪ੍ਰਾਣ ਗਵਾਓ,
0: ਕਿਉਂ ਭਾਈ ਇਸ ਤਰ੍ਹਾਂ ਲੜ ਕੇ ਪ੍ਰਾਣ ਗਵਾ ਰੱਖੇ ਕੋ, ਲੜਾਈ ਬੰਦ ਕਰੋ।
1: ਅਲਪ ਬਾਤ ਪਰ ਇਤਕ ਬਖੇਰਾ,
0: ਕਿਉਂ ਇੱਕ ਛੋਟੀ ਜੀ ਅਲਪ ਜੀ ਗੱਲ ਤੇ ਆਪ ਜੀ ਨੇ ਵੱਡਾ ਝਗੜਾ ਸ਼ੁਰੂ ਕਰ ਲਿਆ, ਵੱਡਾ ਰੌਲਾ ਜਿਹੜਾ ਹੈ ਆਪ ਜੀ ਨੇ ਪਾ ਲੈਣਾ ਕੀਤਾ ਹੈ। ਇਸ ਕਰਕੇ ਐਵੇਂ ਵੱਡੇ ਫੌਜ ਦੇ ਵੱਡੇ ਪਾਤਸ਼ਾਹ ਜੀ ਕਹਿੰਦੇ ਸੈਨਾ ਦਾ ਜੰਗ ਸਰੂਪ ਨਾ ਤਾਰੋ।
1: ਨਾਨਕ ਸਿੰਘ ਹੈ ਗਯੋ ਤਵਾਏ,
0: ਸਤਿਗੁਰੂ ਦਾਤਾ ਜੀ ਦੇ ਬਾਜਾਂ ਵਾਲੇ ਸਵਾਮੀ ਦੇ ਬਚਨਾਂ ਦੀ ਸਤ ਬਚਨ ਸਰੂਪ ਕਿਰਿਆ ਨੂੰ ਧਾਰ ਕੇ ਭਾਈ ਮਾਨ ਸਿੰਘ ਘੋੜੇ ਤੇ ਅਸਵਾਰ ਹੋਏ। ਬਚਨ ਹੈ ਉਸੇ ਵੇਲੇ ਘੋੜੇ ਨੂੰ ਅੱਡੀ ਲਾਈ ਦੌੜਾ ਕੇ ਜਾਂਦੇ ਹਨ।
1: ਤੇ
0: ਬੜੇ ਪ੍ਰੇਮ ਵਿੱਚ ਜਾ ਕੇ ਬਚਨ ਦੀ ਪਾਲਣਾ ਕਰਕੇ ਦੋਨਾਂ ਦਿਸ਼ਾਵਾਂ ਤੋਂ ਵਿਵਰਜਿਤ ਕੀਤਾ ਹਟਾਇਆ।
1: ਗੁਰੂ ਸ਼ਾਹ ਕੋ ਮੇਲ ਵਿਸਾਲਾ,
0: ਤੇ ਆਖਿਆ ਮਹਾਰਾਜ ਜੀ ਦਾ ਤੇ ਬਾਦਸ਼ਾਹ ਦਾ ਭਾਰੀ ਮੇਲ ਜਿਹੜਾ ਹੈ।
1: ਇਸ ਅਲੰਬ ਤੁਮ ਸੰਘਰ ਘਾਲਾ,
0: ਤੇ ਉਹ ਉਸੇ ਅਲੰਬ ਵਿੱਚ ਆਪ ਜੀ ਨੇ ਇਹ ਯੁੱਧ ਜੰਗ ਕਰ ਲੈਣਾ ਕੀਤਾ ਹੈ। ਜੋ ਦੋਨਾਂ ਦਿਸ਼ਾਵਾਂ ਤੋਂ ਸੂਰਮੇ ਰਣ ਭੂਮੀ ਚ ਪਏ ਹੋਏ ਵੇਖੇ,
1: ਭਾਈ
0: ਕਾਹਿਤ ਵਾਸਤੇ ਇਸ ਤਰ੍ਹਾਂ ਕਿਉਂ ਕ੍ਰੋਧ ਕੀਤਾ।
1: ਸਮਝਾਏ ਸ਼ਾਂਤ ਵਰਤਾਈ,
0: ਇਸ ਤਰ੍ਹਾਂ ਸਮਝਾ ਕੇ ਸ਼ਾਂਤੀ ਪ੍ਰਦਾਨ ਕੀਤੇ।
1: ਬੀਚ ਕਰ ਬੀਚ ਤਿਥਾਈ,
0: ਇਸ ਤਰ੍ਹਾਂ ਫਿਰ ਵਿੱਚ ਫਿਰਦੇ ਨੇ, ਹਰ ਇੱਕ ਨੂੰ ਸਮਝਾਉਂਦੇ ਨੇ ਭਾਈ ਇਹ ਲੜਾਈ ਜਿਹੜੀ ਹੈ, ਇਹ ਜੋ ਝਗੜਾ ਕਰ ਰਹੇ ਹੋ ਇਹ ਠੀਕ ਨਹੀਂ।
1: ਇੱਕ ਤੁਰਕਨ ਕੋ ਭਟ ਮਤ ਮੰਦ,
0: ਪਰ ਕਵੀ ਕਹਿੰਦੇ ਦੇਖੋ ਕਰਤੇ ਦੀ ਖੇਡ ਅਦਭੁਤ ਹੈ। ਉਧਰ ਤੁਰਕਾਂ ਦਾ ਇੱਕ ਭਟ, ਇੱਕ ਜਰਨੈਲ, ਇੱਕ ਸੂਰਮਾ, ਇੱਕ ਸੈਨਿਕ, ਇੱਕ ਸਿਪਾਹੀ, ਮਤ ਮੰਦ, ਖੋਟੀ ਮਤ ਵਾਲਾ, ਭੈੜੀ ਮਤ ਵਾਲਾ, ਜਿਹਦੀ ਮੰਦ ਮਤੀ ਹੈ, ਮਲੀਨ ਮਤੀ ਹੈ, ਗੁਰੂ ਕਾ ਸਿੱਖ ਗੁਰੂ ਅੱਗੇ ਅਰਦਾਸ ਕਰਦਾ ਹੈ, ਮਹਾਰਾਜ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਸਿੱਖ ਉੱਚੀ ਮਤ ਦਾ ਹੈ, ਸਿੱਖ ਦੂਰ ਦ੍ਰਿਸ਼ਟੀ ਦਾ ਹੈ। ਗੁਰੂ ਖਾਲਸਾ ਜੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਜੀ ਕਹਿੰਦੇ ਨੇ ਸਿੱਖ ਦੀ ਕਿਰਿਆ ਕੀ ਹੈ, ਦੇ ਲੰਮੀ ਨਦਰ ਨਿਹਾਲੀ ਹੈ, ਦੂਰ ਵੇਖਣ ਦੀ ਕਿਰਿਆ। ਇਹ ਨਹੀਂ ਕਿ ਸੌੜੀ ਸੋਚ ਦਾ ਛੋਟੀ ਸੋਚ ਦਾ ਸਿੱਖ ਮਾਲਕ ਨਹੀਂ ਹੈ, ਸਿੱਖ ਦੂਰ ਦ੍ਰਿਸ਼ਟੀ ਦਾ ਉੱਚੀ ਸੁੱਚੀ ਸੋਚ ਦਾ ਮਾਲਕ ਹੈ, ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਦਾ ਸਿਧਾਂਤ ਹੈ, ਸੰਦੇਸ਼ ਹੈ। ਜਿਹੜਾ ਖੋਟੀ ਮਤ ਵਾਲਾ ਉਸ ਦੁਰਬੁੱਧੀ ਮਤ ਵਾਲੇ ਦੀ ਕਿਰਿਆ ਦਾ ਜ਼ਿਕਰ ਕੀਤਾ, ਆਖਿਆ ਇਹ ਭੈੜੀ ਮਤ ਵਾਲੇ ਇੱਕ ਤੁਰਕ ਨੇ।
1: ਤਿਨ ਕਰ ਤਿਆਰ ਤੁਫੰਗ ਬਿਲੰਦ,
0: ਉਹਨੇ ਇੱਕ ਬੰਦੂਕ ਨੂੰ ਤਿਆਰ ਕਰਕੇ
1: ਮਾਨ ਸਿੰਘ ਕੋ ਤਾਕ ਚਲਾਈ।
0: ਕੀ ਕੀਤਾ ਉਸ ਬੁੱਧੀ ਖੋਟੀ ਵਾਲੇ ਨੇ? ਭਾਈ ਮਾਨ ਸਿੰਘ ਨੂੰ ਨਿਸ਼ਾਨਾ ਲਾ ਦਿੱਤਾ। ਉਹ ਜਿਹੜਾ ਤੁਰਕ ਖੋਟੀ ਮਤ ਵਾਲਾ ਸੀ, ਭੈੜੀ ਮਤ ਵਾਲਾ, ਉਹਨੇ ਤੁਫੰਗ ਨੂੰ ਨਿਸ਼ਾਨੇ ਤੇ ਲਿਆਂਦਾ, ਗੋਲੀ ਚਲਾਈ, ਤੇ ਕਿਹਦੇ ਤੇ ਚਲਾਈ? ਜਿਹੜਾ ਭਾਈ ਮਾਨ ਸਿੰਘ ਦੋਨਾਂ ਵਿੱਚ ਸੁਲਾਹ ਕਰਾ ਰਿਹਾ, ਜਿਹੜਾ ਮਿਲਾਪ ਕਰਾ ਰਿਹਾ, ਜਿਹਨੂੰ ਸਤਿਗੁਰਾਂ ਨੇ ਵਚਨ ਕੀਤਾ ਹੈ, ਭਾਈ ਜਾ ਕੇ ਇਹਨਾਂ ਨੂੰ ਵਿਵਰਜਿਤ ਕਰੋ, ਜਾ ਕਰਕੇ ਇਹਨਾਂ ਨੂੰ ਸਮਝਾਉਣਾ ਕਰੋ, ਜਾ ਕਰਕੇ ਇਹਨਾਂ ਨੂੰ ਬੋਧ ਕਰਾਉਣਾ ਕਰੋ। ਉਹ ਜਿਹੜਾ ਤੁਰਕ ਖੋਟੀ ਮਤ ਵਾਲਾ ਹੈ, ਭੈੜੀ ਮਤ ਵਾਲਾ ਹੈ, ਮਤ ਮੰਦਾ ਹੈ, ਮਾਨ ਸਿੰਘ ਨੂੰ ਤੱਕ ਕੇ ਨਿਸ਼ਾਨਾ ਲਾ ਦਿੱਤਾ ਤੇ ਅਚਾਨਕ ਹੀ ਅਚਨ ਹੀ ਜਾ ਕੇ ਇਹ ਨਿਸ਼ਾਨਾ ਬੰਦੂਕ ਦਾ ਲੱਗਦਾ, ਗੋਲੀ ਭਾਈ ਮਾਨ ਸਿੰਘ ਨੂੰ ਲੱਗਦੀ ਹੈ। ਤੇ ਕਵੀ ਜੀ ਕਹਿੰਦੇ ਜਦੋਂ ਇਹ ਗੋਲੀ ਲੱਗਦੀ ਹੈ ਤੇ ਡਿੱਗ ਜਾਂਦੇ,
1: ਦੇਖਤ ਸਿੰਘਨ ਕ੍ਰੋਧ ਵਧਾਇਓ।
0: ਤੇ ਹੁਣ ਸਤਿਗੁਰੂ ਦਾ ਸਿੰਘ ਜਦੋਂ ਇੱਥੇ ਧਰਤੀ ਤੇ ਡਿੱਗਦਾ ਹੈ, ਸਿੰਘਾਂ ਨੇ ਵੇਖਿਆ ਤੇ ਵੀਰ ਰਸ ਧਾਰ ਲਿਆ,
1: ਭਈ ਤੁਫੰਗਨ ਜੰਗ ਮਚਾਇਓ,
0: ਤੇ ਭਾਰੀ ਜੰਗ ਮਚਾ ਦੇਣਾ ਕੀਤਾ,
1: ਹਲ ਸ਼ਤਰੂਗਨ ਮਾਰੇ,
0: ਵੱਡਾ ਹੱਲਾ ਕਰਕੇ ਸ਼ਤਰੂ ਨੂੰ ਮਾਰਿਆ,
1: ਗਿਰੇ ਹਨ ਤੇ ਮਨੋ ਮਨਾਰੇ,
0: ਵੱਡੇ ਵੱਡੇ ਮਨੋ ਮਨਾਰੇ ਡੇਗ ਦਿੱਤੇ, ਵੱਡੇ ਘੋੜਿਆਂ ਤੇ ਸਵਾਰ ਜਿਹੜੇ ਵੱਡੇ ਜਰਨੈਲ ਸਨ ਉਹਨਾਂ ਨੂੰ ਢੇਰ ਕੀਤਾ। ਇਸ ਤਰ੍ਹਾਂ ਔਚਕ ਹੀ ਇਹ ਅਚਰਜ ਕਿਰਿਆ ਧਾਰਨ ਕੀਤੀ ਵੱਡੇ ਰੂਪ ਵਿੱਚ।
1: ਦੀਰਘ ਰਣ ਭਇਓ,
0: ਮਾਂ ਕਵੀ ਕਹਿੰਦੇ ਕਿੱਥੋਂ ਤੱਕ ਕਹਾਂ ਇਹ ਰਣ ਭੂਮੀ ਦੀ ਕਿਰਿਆ ਦੀਰਘ ਰੂਪ ਧਾਰ ਗਈ ਹੈ,
1: ਚੇਤਕ ਤੁਰਕ ਮਰਾਏ ਭਲਾਏ,
0: ਤੇ ਜਿੰਨੇ ਕੋ ਤੁਰਕ ਇੱਥੇ ਢੇਰ ਹੋਏ ਹਨ,
1: ਸਿੰਘ ਘਾਸ ਲੈ ਕਰ ਸਭ ਆਏ,
0: ਤੇ ਸਿੰਘ ਘਾਹ ਲੈ ਕੇ ਆ ਜਾਂਦੇ ਹਨ,
1: ਮਾਨ ਸਿੰਘ ਕੋ ਮਰਨੋ ਸੁਨਿਓ,
0: ਪਤਾ ਲੱਗਾ ਭਾਈ ਮਾਨ ਸਿੰਘ ਜੀ ਇਸ ਪਾਵਨ ਅਸਥਾਨ ਤੇ ਸ਼ਹਾਦਤ ਦਾ ਜਾਮ ਪੀ ਗਏ, ਭਾਈ ਮਾਨ ਸਿੰਘ ਜੀ ਤੇ ਅਚਾਨਕ ਔਚਕ ਹੀ ਇਹ ਵਾਰ ਕਰਕੇ ਇੱਕ ਮਤ ਮੰਦੀ ਵਾਲੇ ਤੁਰਕ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ।
1: ਅਫਸੋਸ ਗੁਰੂ ਮਨ ਗਿਨਿਓ,
0: ਇੱਧਰ ਗਰੀਬਨਵਾਸ ਜੀ ਨੂੰ ਸਵਾਮੀ ਕਲਗੀਧਰ ਬਾਜਾਂ ਵਾਲੇ ਨੂੰ ਇਹਦੀ ਖਬਰ ਮਿਲੀ ਕਿ ਸਾਡਾ ਪਿਆਰਾ ਸਿੱਖ ਭਾਈ ਮਾਨ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਹੈ, ਤੇ ਦਾਤਾਰ ਪਿਤਾ ਜੀ ਦੇ ਖਿਰਦੇ ਵਿੱਚ ਸ਼ਰਧਾ ਅਕੀਦਾ ਖਾਲਸਾ ਜੀ ਤਵਾਰਿਕ ਦੇ ਪੰਨੇ ਇੱਥੋਂ ਤੱਕ ਵਿਦਵਾਨ ਜ਼ਿਕਰ ਕਰਦੇ ਨੇ, ਬਾਜਾਂ ਵਾਲਾ ਸਵਾਮੀ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਚੜ੍ਹਦੀ ਕਲਾ ਦੇ ਵਿੱਚ, ਇੱਥੇ ਵੀ ਚੜ੍ਹਦੀ ਕਲਾ ਵਿੱਚ, ਪਰ ਇੱਥੇ ਭਾਈ ਮਾਨ ਸਿੰਘ ਜਿਹੜੇ ਬੜੇ ਸਫ਼ਰ ਵਿੱਚ, ਕਿਉਂਕਿ ਅਨੰਦਪੁਰ ਸਾਹਿਬ ਦੀ ਜੰਗਾਂ ਵਿੱਚ ਵੀ, ਚਮਕੌਰ ਦੇ ਯੁੱਧ ਵਿੱਚ ਵੀ, ਅੱਗੇ ਸ਼੍ਰੀ ਮੁਕਤਸਰ ਦੇ ਯੁੱਧ ਵਿੱਚ ਵੀ, ਅਨੰਤ ਥਾਵਾਂ 'ਤੇ ਅਨੰਤ ਜੰਗਾਂ ਵਿੱਚ ਗਰੀਬਨਵਾਸ ਸਵਾਮੀ ਜੀ ਦੇ ਨਾਲ ਰਹਿ ਕੇ ਬਖਸ਼ਿਸ਼ਾਂ ਦਾਤਾ ਜੀ ਦੀਆਂ ਮਾਣੀਆਂ, ਹਜ਼ੂਰ ਦੇ ਚਰਨਾਂ ਦੇ ਖੁਸ਼ੇ ਲੈ, ਬੜਾ ਪਿਆਰ ਬਾਜਾਂ ਵਾਲੇ ਕਰਦੇ, ਸਤਿਗੁਰੂ ਬਹੁਤ ਪ੍ਰੇਮ ਕਰਦੇ ਖਾਲਸਾ ਜੀ। ਔਰ ਇਹ ਸਾਨੂੰ ਇਤਿਹਾਸ ਤੋਂ, ਬਾਣੀ ਤੋਂ ਸਿੱਖਿਆ ਮਿਲਦੀ ਹੈ। ਰੋਜ਼ ਦੋਨੋਂ ਵੇਲੇ ਗੁਰੂ ਕੇ ਸਿੱਖ ਚੌਪਈ ਸਾਹਿਬ ਵਿੱਚ ਸਵਾਮੀ ਜੀ ਦਾ ਬਚਨ ਪੜ੍ਹਦੇ ਨੇ, ਉਹ ਅੰਮ੍ਰਿਤ ਬੋਲ ਨੇ ਮਹਾਰਾਜ ਜੀ ਦੇ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ। ਮਹਾਰਾਜ ਜੀ ਕਹਿੰਦੇ ਨੇ ਸੁਖੀ ਬਸਾ ਮੋਰੂ ਪਰਿਵਾਰ। ਹੁਣ ਆਪਾਂ ਤਵਾਰਿਕ ਦੇ ਰਾਹੀਂ ਜੇ ਦਰਸ਼ਨ ਕਰੀਏ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਮਹਾਰਾਜ ਸਾਹਿਬ ਜੀ ਦੇ ਸਮੁੱਚਾ ਸਰਬੰਸ ਕੁਰਬਾਨ ਕੀਤਾ, ਪਿਤਾ ਵੀ ਬਾਰੇ ਆ ਕੇ, ਮਾਤਾ ਜੀ ਬਾਰੇ ਨੇ, ਸਾਹਿਬਜ਼ਾਦੇ ਬਾਰੇ ਨੇ, ਪਰ ਇਹ ਕਿਹੜੇ ਪਰਿਵਾਰ ਦੀ ਗੱਲ ਕਰਦੇ ਨੇ? ਖਾਲਸਾ ਜੀ ਬਿੰਦੀ ਪੁੱਤਰ ਬਾਰੇ ਨੇ, ਪਰ ਆ ਨਾਦੀ ਖਾਲਸਾ ਧੀਆਂ ਪੁੱਤਰ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ਲਈ ਹਜ਼ੂਰ ਨੇ ਬਚਨ ਕੀਤੇ ਕਿ ਇਨ ਪੁੱਤਰਨ ਕੇ ਸੀਸ ਵਾਰ ਵਾਰ ਦੀਏ ਸੁਤ ਚਾਰ ਚਾਰ ਵਜੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਜਿਹੜਾ ਖਾਲਸੀ ਖਾਲਸਾ ਦੇ ਸਰੂਪ ਵਿੱਚ ਖਾਲਸਾਈ ਜਾਹੋ ਜਲਾਉਣ ਦੇ ਵਿੱਚ ਧੀਆਂ ਪੁੱਤਰ ਨੇ ਨਾਦੀ, ਜਿਨ੍ਹਾਂ ਨੂੰ ਮਾਣ ਹੈ ਕਿ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਮਾਤਾ ਸਾਹਿਬ ਦੇਵਾਂ ਹੈ ਖਾਲਸਾ ਜੀ, ਉਸ ਦੀ ਗੱਲ ਕੀਤੀ, ਸੁਖੀ ਬਸੈ ਮੋਰੋ ਪਰਿਵਾਰ, ਇਹ ਮੇਰਾ ਖਾਲਸਾ ਪਰਿਵਾਰ ਸੁਖੀ ਬਸੇ। ਆਪਣੇ ਬਿੰਦੀ ਪੁੱਤਰਾਂ ਦੀ ਸ਼ਹਾਦਤ ਤੇ ਵੈਰਾਗ ਹਜ਼ੂਰ ਦੇ ਹਿਰਦੇ ਨਹੀਂ ਆਇਆ, ਪਰ ਜਦੋਂ ਭਾਈ ਮਾਨ ਸਿੰਘ ਦੇ ਆਏ ਬਚਨ ਕੀਤਾ, ਕਵੀ ਜੀ ਕਹਿੰਦੇ ਬਹੁ ਅਫਸੋਸ ਗੁਰੂ ਮਨ ਗਿਣਿਓ, ਬੜਾ ਅਫਸੋਸ ਆਇਆ ਕਿ ਮੇਰਾ ਪਿਆਰਾ ਭਾਈ ਮਾਨ ਸਿੰਘ ਅੱਜ ਸ਼ਹਾਦਤ ਦਾ ਜਾਮ ਪੀ ਗਿਆ। ਇਹ ਸਾਨੂੰ ਜਾਣਨਾ ਚਾਹੀਦਾ ਹੈ, ਖਾਲਸਾ ਜੀ ਗੁਰੂ ਤੋਂ ਵੱਧ ਸਾਡੇ ਨਾਲ ਪਿਆਰ ਕਰਨ ਵਾਲਾ ਜਗਤ ਵਿੱਚ ਦੂਜਾ ਕੋਈ ਨਹੀਂ। ਬਾਣੀ ਤਾਂ ਇੱਥੋਂ ਤੱਕ ਫਰਮਾਉਂਦੀ ਹੈ, ਕੋਈ ਕਿਹਦੇ ਨਾਲ ਨੇ ਕਰਦਾ, ਕੋਈ ਕਿਹਦੇ ਨਾਲ ਕਰਦਾ ਹੈ, ਪਰ ਮਹਾਰਾਜ ਕਹਿੰਦੇ ਸਭ ਵਕਤੀ ਨੇ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਸਾਰਿਆਂ ਦੀ ਗੱਲ ਕੀਤੀ, ਇਹ ਰਿਸ਼ਤੇ ਨੇ ਸਾਡੇ, ਇਹ ਸੰਸਾਰ ਦੇ ਸੰਬੰਧ ਨੇ ਸਾਡੇ। ਪਰ ਜਿਹੜਾ ਗੁਰੂ ਤੇ ਸਿੱਖ ਦਾ ਨਾਤਾ ਹੈ, ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਭੇਟ ਕਰਕੇ ਸਵਾਮੀ ਦੀ ਖੰਡੇ ਬਾਟੇ ਦੀ ਪਹੁ ਲੈਂਦਾ ਹੈ, ਜਿਹੜਾ ਗੁਰੂ ਕੇ ਸਵਾਰਿਓ ਧੰਨ ਗੁਰੂ ਬਾਜਾਂ ਵਾਲੇ ਦਾ ਧੀ ਪੁੱਤਰ ਬਣਦਾ ਹੈ, ਉਹਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਸਹਿਤ ਗਲੇ ਲੈਂਦੇ, ਪਿਆਰ ਕਰਦੇ। ਸਾਨੂੰ ਇਹ ਖੁਸ਼ੀ ਨਾਲ ਮਾਣ ਦੇ ਨਾਲ ਸਤਿਗੁਰ ਦੀ ਪੌਲ ਪ੍ਰਾਪਤ ਕਰਨੀ ਚਾਹੀਦੀ। ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ, ਜਿਨ੍ਹਾਂ ਨੇ ਭਾਈ ਨਹੀਂ ਲਈ ਸਤਿਗੁਰਾਂ ਦੀ ਖੰਡੇ ਬਾਟੇ ਦੀ ਪਉ ਲਈਏ, ਗੁਰੂ ਵਾਲੇ ਕੋਈਏ, ਸਿੰਘ ਸਜੀਏ ਧੀਆਂ ਪੁੱਤਰ ਕੋਈਏ। ਦੂਜੀ ਬੇਨਤੀ ਸੰਖੇਪ ਪ੍ਰਸੰਗ ਹੈ, ਦਾਸ ਕਰ ਦਿੰਦਾ, ਦੁਨਿਆਵੀ ਸਾਡੇ ਮਾਂ ਬਾਪ ਜੋ ਨਾਂ ਰੱਖਦੇ ਨੇ ਰਿਸ਼ਤੇ ਨਾਤੇ, ਮਰਿਆਦਾ ਹੈ ਕਿ ਗੁਰੂ ਸਾਹਿਬ ਦੇ ਹੁਕਮ ਦੇ ਪ੍ਰਥਮ ਅੱਖਰ ਤੋਂ ਰੱਖਣਾ, ਉਹ ਹੁਕਮ ਦੇ ਪ੍ਰਥਮ ਅੱਖਰ ਦੀ ਵਿਚਾਰ ਕਰਕੇ ਆਪਾਂ ਪਰਿਵਾਰ ਸੰਬੰਧੀਆਂ ਨਾਲ ਰੱਖ ਲੈਂਦੇ। ਪਰ ਜਿਹੜੇ ਭਜੰਗੀ ਦੇ ਨਾਲ ਭਜੰਗਣ ਦੇ ਨਾਮ ਦੇ ਨਾਲ ਅਸੀਂ ਸਿੰਘ ਕੌਰ ਲੈਂਦੇ ਹਾਂ, ਚੇਤੇ ਰੱਖੋ ਖਾਲਸਾ ਜੀ ਬਾਜਾਂ ਵਾਲੇ ਦੇ ਬਖਸ਼ੇ ਹੋਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਨੇ, ਵੀ ਇਹ ਭਜੰਗੀ ਦੇ ਨਾਲ ਸਿੰਘ ਲੱਗੇਗਾ, ਇਸ ਭਜੰਗਣ ਦੇ ਨਾਲ ਕੌਰ ਲੱਗੇਗਾ। ਪਰ ਬਹੁਤ ਦੁਖਦਾਈ ਹੈ, ਅੱਜ ਜਾਤਾਂ ਗੋਤਾਂ 'ਤੇ ਬੰਦਾ ਲਿਖਾ ਲੈਂਦਾ, ਪਰ ਬਾਜਾਂ ਵਾਲੇ ਵੱਲੋਂ ਬਖਸ਼ੇ ਦੋ ਨਾਂ ਸਿੰਘ ਅਤੇ ਕੌਰ ਅਸੀਂ ਲਾਉਣ ਤੋਂ ਗੁਰੇਜ਼ ਕਰਦੇ ਹਾਂ। ਸਿੰਘ ਅੱਧਾ ਨਾਮ ਵੀ ਨਹੀਂ ਲੈਂਦਾ, ਉਹਦੇ ਨਾਮ ਨਾਲ ਸਿੰਘ ਅਤੇ ਕੌਰ ਪੂਰਨ ਕਿਰਿਆ ਪੰਥ ਨੇ ਕਿਹਾ, ਮਰਿਆਦਾ ਇਤਿਹਾਸ ਵਿੱਚ ਆਪਾਂ ਬਚਨ ਪੜ੍ਹਦੇ ਸੁਣਦੇ ਹਾਂ, ਸਿੰਘ ਅਧੂਰਾ ਅੱਧਾ ਨਾਮ ਨਹੀਂ ਲੈਂਦਾ, ਪੂਰਨ ਨਾਮ ਲੈਂਦਾ ਹੈ, ਪੂਰਨ ਨਾਮ ਦੀ ਕਿਰਿਆ ਰੱਖੀ ਜਾਂਦੀ ਹੈ। ਔਰ ਗੁਰੂ ਕੇ ਸਵਾਰੂ ਸਭ ਤੋਂ ਵੱਡੀ ਗੱਲ ਜੋ ਦਾਸ ਬੇਨਤੀ ਕਰਦਾ, ਪੂਰਨ ਨਾਮ ਸਿੰਘ ਅਤੇ ਕੌਰ ਸਜੀਏ ਔਰ ਲਗਾਈਏ। ਅੱਜ ਕੜਾ ਕਲਗੀ ਤਰਦਾ ਸੀ ਪਾਉਣ ਨੂੰ ਤਿਆਰ ਨਹੀਂ, ਕਿਵੇਂ ਕਰਿਓ, ਬਹੁਤ ਸਾਰੇ ਨੇ ਜਾਤਾਂ ਗੋਤਾਂ ਦੇ ਚਾਂਦੀ ਸੋਨੇ ਦੇ ਕੜੇ ਬਣਾ ਕੇ ਪਾ ਲੈਂਦੇ, ਠੀਕ ਹੈ, ਕਰਤੇ ਨੇ ਤੁਹਾਨੂੰ ਚਾਰ ਦਮੜੇ ਦਿੱਤੇ ਬਣਵਾ ਕੇ ਪਾ ਲਏ ਨੇ, ਪਰ ਆਪਣੇ ਬਾਜਾਂ ਵਾਲੇ ਦੇ ਕੜੇ ਤੋਂ ਉੱਤਮ ਨਹੀਂ ਹੋ ਸਕਦੇ। ਅਸੀਂ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਕਕਾਰ, ਮਹਾਰਾਜ ਜੀ ਦੇ ਬਖਸ਼ੇ ਸ਼ਸਤਰ, ਇਹਨਾਂ ਦਾ ਅਦਬ, ਇਹਨਾਂ ਦਾ ਸਨਮਾਨ, ਇਹਨਾਂ ਦਾ ਆਦਰ, ਇਹਨਾਂ ਦਾ ਸਤਿਕਾਰ ਜਿੰਨਾ ਕਰ ਲਾਂਗੇ ਉਹਨਾਂ ਥੋੜ੍ਹਾ। ਮਹਾਂਪੁਰਖ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਕਹਿੰਦੇ ਨੇ ਇਸ ਜੱਗ ਵਿੱਚ ਜੇ ਬਾਜਾਂ ਵਾਲੇ ਦੀ ਬਖਸ਼ੀ ਰਹਿਣੀ ਵਿੱਚ ਰਹੇ, ਸਤਿਗੁਰਾਂ ਦਾ ਅਦਬ ਸਤਿਕਾਰ ਕਰ ਲੈ, ਚੇਤੇ ਰੱਖੀ ਤੂੰ ਰੱਜ ਕੇ ਗੁਰੂ ਦਾ ਸਤਿਕਾਰ ਕਰ, ਗੁਰੂ ਕੀ ਰਹਿਤ ਬਹਿਤ ਵਿੱਚ ਹੋ। ਕਲਗੀਧਰ ਪਾਤਸ਼ਾਹ ਸਵਾਮੀ ਐਸੀ ਬਖਸ਼ਿਸ਼ ਕਰਦੇ ਨੇ ਕਿ ਉਹ ਆਪਣੇ ਘਰ ਆਪਣੀ ਦਰਗਾਹ ਵਿੱਚ ਵੀ ਤੇਰਾ ਸਨਮਾਨ ਆਦਰ ਕਰਦੇ ਨੇ। ਆਪਾਂ ਕਹਿੰਦੇ ਨਾ ਦੁਨਿਆਵੀ, ਭਾਈ ਫਲਾਣੇ ਨੂੰ ਮਿਲੇ ਬੜਾ ਪਿਆਰ ਬੜਾ ਸਤਿਕਾਰ, ਅਤੇ ਜਦੋਂ ਆਪਾਂ ਨੂੰ ਮਿਲਿਆ ਉਹਨਾਂ ਨੇ ਪਿਆਰ ਦਿੱਤਾ, ਜੇ ਕਿਤੇ ਆਪਾਂ ਉਹਨਾਂ ਦੇ ਕੋਲ ਜਾਈਏ ਜਾਂ ਉਹ ਆਪਣੇ ਕੋਲ ਆਉਣ, ਅਤੇ ਇਸ ਤਰ੍ਹਾਂ ਹੀ ਇੱਕ ਦੂਜੇ ਨਾਲ ਪਿਆਰ ਬਣੇ। ਸਿੱਖ ਗੁਰੂ ਕੋਲ ਆਵੇ, ਗੁਰੂ ਤੇ ਪ੍ਰੇਮ ਸਤ ਗਲੇ ਲਾ ਰਿਹਾ, ਪਰ ਅਸੀਂ ਹਾਂ ਕਿ ਕੋਈ ਨਾ ਕੋਈ ਕੁਰੀਤੀ ਕਰਕੇ ਫਿਰ ਗੁਰੂ ਤੋਂ ਵਿਛੜ ਜਾਂਦੇ ਹਾਂ, ਕੋਈ ਨਾ ਕੋਈ ਅਵੱਗਿਆ ਕਰਕੇ ਗੁਰੂ ਤੋਂ ਵੱਖ ਹੋ ਜਾਂਦੇ ਹਾਂ। ਅਸੀਂ ਯਤਨ ਕਰਨਾ, ਜਿੰਨਾ ਗੁਰੂ ਪ੍ਰੇਮ ਕਰਦਾ ਅਸੀਂ ਉਸ ਪ੍ਰੇਮ ਦੇ ਵਿੱਚ ਭਿੱਜ ਕੇ ਆ ਕੇ ਸਤਿਗੁਰੂ ਦੇ ਚਰਨ ਪਰਸਨ ਕਰਨੇ ਨੇ। महाराज अपनी रब्बी बाणी विच सानू इह सिखिया दिंदे ने। महाराज कहिंदे ने जो शरण आवै तिस कंठ लावै, जिहड़ा भी आउंदा उहनूं प्रेम नाल गले लांदा। आपां सारे इक दूजे नूं फतेह तां अर्ज करदे आं, बोलांदे आं, पर जिहड़ा कोई खास होवे उहनूं गल बकरी लै के मिलदे आं। खालसा जी, जे स्वामी दे धीआं पुत्तर बणांगे ते महाराज कलावे विच लै के प्यार नाल मिलदे ने। इह सतगुरां ने सानू सिधांत दित्ता, ਇਹ ਸਤਿਗੁਰਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ। ਤੋ ਭਾਈ ਮਾਨ ਸਿੰਘ ਜੀ ਜਦੋਂ ਸ਼ਹਾਦਤ ਦਾ ਜਾਂ ਪ੍ਰਾਪਤ ਕਰਦੇ ਨੇ, ਬਾਜਾਂ ਵਾਲੇ ਦਾਤਾ ਜੀ ਦੇ ਹਿਰਦੇ ਵਿੱਚ ਮਹਾਰਾਜ ਸਵਾਮੀ ਜੀ ਦੇ ਚਿੱਤ ਵਿੱਚ ਇਹਦਾ ਇੱਕ ਗੁਣ ਬਹੁਤ ਪਿਆਰ ਰੂਪ ਵਿੱਚ, ਸਿੱਖਿਆ ਰੂਪ ਸਾਡੇ ਲਈ ਪ੍ਰਗਟ ਹੋਇਆ। ਆਖਿਆ ਮਤ ਮੰਦੀ ਵਾਲਿਆਂ ਨੇ, ਖੋਟੀ ਮਤ ਵਾਲਿਆਂ ਨੇ ਇਹ ਕੀ ਕਰ ਦਿੱਤਾ ਹੈ? ਕਿਉਂਕਿ ਇਹ ਤੇ ਬਚਾਉਣ ਵਾਸਤੇ, ਸੁਲਾਹ ਕਰਨ ਵਾਸਤੇ, ਇੱਕ ਦੂਜੇ ਨਾਲ ਮਿਲਾਪ ਕਰਨ ਵਾਸਤੇ ਗਏ ਤੇ ਇਹਦੇ ਤੇ ਵਾਰ ਕਰ ਦਿੱਤਾ, ਇਹਨੂੰ ਹੀ ਮਾਰ ਦਿੱਤਾ, ਇਹਨੂੰ ਹੀ ਢੇਰ ਕਰ ਦਿੱਤਾ ਹੈ।
1: ਮਹਾ ਸੂਰਮਾ ਅਰ ਬੁੱਧਵਾਨ,
0: ਕਿਉਂਕਿ ਬੜਾ ਵੱਡਾ ਸੂਰਮਾ ਸੀ, ਬੜਾ ਬੁੱਧੀਮਾਨ ਤਤ ਵੇਤਾ ਸੀ, ਵੱਡੇ ਗੁਣਾਂ ਦੀ ਉਹਦੀ ਕਿਰਿਆ ਸੀ, ਉਹਦੇ ਕੋਲ ਪਾਤਸ਼ਾਹ ਤੋਂ ਬਖਸ਼ੀ ਵੱਡੀ ਅੰਮ੍ਰਿਤ ਦਾਤ ਸਤਿਗੁਰੂ ਦੀ ਬਖਸ਼ਿਸ਼ ਹੈ ਤੇ ਗੁਰੂ ਦੀ ਬਖਸ਼ਿਸ਼ ਤੋਂ ਉੱਤਮ ਕੁਝ ਨਹੀਂ ਹੈ। ਪਾਤਸ਼ਾਹ ਜੀ ਦੀ ਰਹਿਮਤ ਤੋਂ ਬਿਨਾਂ ਕੋਈ ਦੂਜੀ ਗੱਲ ਨਹੀਂ ਹੈ। ਸੋ ਏਡਾ ਮਤਮਾਨ ਬੁੱਧੀਵਾਨ ਸੂਰਮਾ ਜੋ ਹੈ,
1: ਕਹਾਂ ਹੋਏ ਸੋ ਪ੍ਰਾਪਤ ਪਾਨ,
0: ਤੇ ਕਿੱਥੇ ਆ ਕੋ ਜੇ ਸੂਰਮੇ ਸਾਰੇ ਗੁਣਾਂ ਦੇ ਭਰਪੂਰ ਕਿਰਿਆ ਦੇ ਐਸੇ ਪ੍ਰਾਣੀ ਛੇਤੀ ਮਿਲਦੇ ਨੇ। ਪਰ ਅੱਜ ਮੂਰਖ ਮਤ ਵਾਲੇ ਨੇ, ਖੋਟੀ ਮਤ ਵਾਲੇ ਨੇ ਇਹ ਕਰਮ ਠੀਕ ਨਹੀਂ ਕੀਤਾ।
1: ਕੌਣ ਕੌਣ ਗੁਣ ਸਿਮਰੈ ਤਾਹੀ,
0: ਕੌਣ ਕੌਣ ਗੁਣਾਂ ਦੀ ਕਿਰਿਆ ਨੂੰ ਸਿਮਰੇ ਸਵਾਮੀ ਜੀ ਦੇ,
1: ਸਭ ਕਾਰਜ ਮਹਿ ਸ਼ੁਭ ਮਤ ਜਾਹੀ।
0: ਸਾਹਿਬ ਜੀ ਦੇ ਇਸ ਸਿੱਖ ਦੇ ਗੁਣ ਸਾਰੇ ਪੱਖਾਂ ਤੋਂ ਸ਼ੁਭ ਨੇ, ਹਰ ਕਾਰਜ ਸ਼ੁਭ ਹੈ, ਹਰ ਮਤ ਕਿਰਿਆ ਸ਼ੁਭ ਹੈ, ਹਰ ਕਿਰਿਆ ਦੇ ਵਿੱਚ ਉਹ ਮਹਾਨ ਨੇ, ਸ੍ਰੇਸ਼ਟ ਉੱਤਮ ਨੇ, ਬੜੀ ਦੂਰ ਦ੍ਰਿਸ਼ਟੀ ਵਾਲੇ ਨੇ। ਦਾਸ ਨੇ ਹੁਣੇ ਬੇਨਤੀ ਕੀਤੀ ਕਿ ਛੋੜੀ ਛੋਟੀ ਸੋਚ ਦਾ ਸਿੱਖ ਨਹੀਂ, ਲੰਮੀ ਨਜ਼ਰ ਦਾ ਹੈ। ਮਹਾਰਾਜ ਜੀ ਦੀ ਗਾਥਾ ਵਿੱਚ ਬਚਨ ਹੈ ਕਿ ਸਿੱਖ ਦੀ ਕਿਰਿਆ ਉੱਤਮ ਗੁਣਾਂ ਨਾਲ ਭਰਪੂਰ ਹੈ। ਸਾਧੂ ਦਾ ਗੁਣ ਕੀ ਹੈ? ਮਸਤਕ ਤੇ ਸਰੂਪ ਲਗਾਉਣਾ, ਉਹਨੂੰ ਦੇਖਣਾ। ਸੰਖੇਪ ਜਾਂ ਦ੍ਰਿਸ਼ਟਾਂਤ ਦਾਸ ਦੇ ਦਿੰਦਾ, ਮਹਾਰਾਜ ਕਹਿੰਦੇ ਦੇਖੋ ਜੇ ਧਰਤੀ ਤੇ ਦੇਖੀਏ ਤਾਂ ਆਕਾਸ਼ ਨਹੀਂ ਦਿਸਦਾ, ਅਸਮਾਨ ਨਭ ਨਹੀਂ ਦਿਸਦਾ, ਪਰ ਜੇ ਆਕਾਸ਼ ਵੱਲ ਵੇਖਾਂਗੇ ਧਰਤੀ ਨਹੀਂ ਦਿਸੇਗੀ। ਆਪਾਂ ਕਹਿੰਦੇ ਹਾਂ ਵੀ ਉੱਤੇ ਮੂੰਹ ਕੀਤਾ ਹੈ, ਥੱਲੇ ਧਰਤੀ ਨਹੀਂ ਦਿਸੇਗੀ, ਪਰ ਜੇ ਧਰਤੀ ਤੇ ਦੇਖਾਂਗੇ ਤੇ ਆਕਾਸ਼ ਨਹੀਂ ਦਿਸੇਗਾ। ਸੋ ਕੀ ਕਰਦੇ ਨੇ ਸਤਪੁਰਖ? ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਆਕਾਸ਼ ਉੱਪਰ ਹੈ, ਤਲੈ ਧਰ ਸੋਹਦੀ, ਧਰ ਦਾ ਭਾਵ ਹੈ ਧਰਤੀ। ਮਹਾਰਾਜ ਕਹਿੰਦੇ ਥੱਲੇ ਧਰਤੀ ਸ਼ੋਭਾ ਪਾਉਂਦੀ ਹੈ ਤੇ ਸਾਧੂ ਜਨ ਧਰਤੀ ਤੇ ਆ ਕੇ ਬਹੁ ਪਰਉਪਕਾਰ ਕਰਦੇ, ਕੀ ਕਰਦੇ ਨੇ? ਨਾ ਤੇ ਬਿਲਕੁਲ ਅਸਮਾਨ ਨੂੰ, ਨਾ ਧਰਤੀ ਤੇ ਉਸ ਦ੍ਰਿਸ਼ਟੀ ਲਾ ਦਿੰਦੇ ਨੇ ਮਸਤਕ ਤੇ। ਤੇ ਜਦੋਂ ਉਹਨਾਂ ਭਗਤਾਂ ਦੀ, ਉਹਨਾਂ ਬ੍ਰਹਮ ਗਿਆਨੀਆਂ ਦੀ, ਸਾਧੂਆਂ ਦੀ, ਪਿਆਰੇ ਰੱਬ ਰਤੜਿਆਂ ਦੀ ਇਹ ਦ੍ਰਿਸ਼ਟੀ ਮਸਤਕ ਤੇ ਪੈਂਦੀ ਹੈ, ਸਾਹਮਣੇ ਪੈਂਦੀ ਹੈ, ਉੱਚੀ ਹੋ ਜਾਂਦੀ ਹੈ ਤੇ ਉੱਚੀ ਸੋਚ ਵਾਲਾ ਫਿਰ ਕਹਿੰਦਾ ਸਭ ਗੋਬਿੰਦ, ਸਭ ਗੋਬਿੰਦ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਕਰਤੇ ਤੋਂ ਬਿਨਾਂ ਹੈ ਹੀ ਕੋਈ, ਨਿਰੰਕਾਰ ਤੋਂ ਬਿਨਾਂ ਹੈ ਕੋਈ ਨਹੀਂ, ਸਾਰਾ ਕੁਝ ਕਰਤਾਰ ਹੈ ਕਿਉਂਕਿ ਦ੍ਰਿਸ਼ਟੀ ਮਸਤਕ ਤੇ ਹੈ ਤੇ ਮਸਤਕ ਦੇ ਗੁਣ ਉੱਤਮ ਗੁਣਾਂ ਨਾਲ ਨਿਰੰਕਾਰ ਦਾ ਸੰਦੇਸ਼ ਦਿੰਦੇ ਨੇ। ਇਸ ਕਰਕੇ ਇਹਨੂੰ ਦੂਰ ਦ੍ਰਿਸ਼ਟੀ ਦਾ ਤੂੰ ਅੱਖ 'ਚ ਸਾਹਮਣੇ, ਨੇਤਰ 'ਚ ਕਿਰਿਆ ਰੱਖ, ਮਸਤਕ 'ਤੇ ਰੱਖ, ਤਾਂ ਜੋ ਕਿ ਤੇਰੀ ਦ੍ਰਿਸ਼ਟੀ ਗਹਿਰੀ ਬਣ। ਸੋ ਮਹਾਰਾਜ ਜੀ ਗੁਣ ਗਾਇਣ ਕਰਦਿਆਂ ਕਹਿੰਦੇ ਨੇ ਮਾਨ ਸਿੰਘ ਇਹਨਾਂ ਗੁਣਾਂ ਦਾ ਮਾਲਕ ਸੀ, ਕਿਹੜੇ ਕਿਹੜੇ ਗੁਣ ਦਰਸਾਏ ਜਾਣ?
1: ਆਨੰਦ ਚਮਕੌਰ ਮਝਾਰਾ,
0: ਜਿਨ੍ਹਾਂ ਨੇ ਆਨੰਦਪੁਰ ਵਿੱਚ ਚਮਕੌਰ ਸਾਹਿਬ ਅੰਦਰ
1: ਸੰਘ ਜੁਝਾਰਾ,
0: ਜਿਹੜੇ ਜੁਝਾਰੂਆਂ ਨਾਲ ਜੂਝ ਕੇ ਉੱਥੇ ਫਤਿਹ ਲੈ ਕੇ ਆਏ।
1: ਐਸੋ ਵੀਰ ਕਹਾਂ ਅਬ ਪਾਓ,
0: ਐਹੋ ਜਿਹਾ ਵੀਰ, ਐਹੋ ਜਿਹਾ ਸੂਰਮਾ ਕਿੱਥੇ ਪ੍ਰਾਪਤ ਹੁੰਦਾ ਹੈ?
1: ਵਿਰਲੇ ਹੋ ਤਾਂ ਨਹੀਂ ਸਭ ਥਾਂ,
0: ਆਖਿਆ ਇਹ ਵਿਰਲੇ ਨੇ ਸਭ ਥਾਵਾਂ ਤੇ ਨਹੀਂ ਹੁੰਦੇ, ਇੰਨੀ ਵਡਿਆਈ ਵਾਲੇ, ਇੰਨੇ ਗੁਣਾਂ ਵਾਲੇ ਹਰ ਥਾਂ ਤੇ ਨਹੀਂ ਹੁੰਦੇ।
1: ਸਰਬ ਪ੍ਰਸੰਗ ਸਾਹੋ ਜਬ ਸੁਣਿਓ,
0: ਇਹ ਗੱਲ ਉਧਰ ਬਾਦਸ਼ਾਹ ਨੇ ਜਦੋਂ ਸਾਰੀ ਸੁਣੀ,
1: ਰਹਿਓ ਬਿਸੂਰਤ ਮਾਥੋ ਧੁਨਿਓ,
0: ਉਹ ਬੜਾ ਬਿਸੂਰਤ ਹੋਇਆ, ਤੇ ਲੱਜਾ ਵੀ ਆਈ, ਮੱਥਾ ਧੁਣਿਆ ਉਹਦਾ। ਇਸ ਕਰਕੇ ਹੁਣੇ ਬੇਨਤੀ ਕੀਤੀ, ਸਾਧੂ ਦੀ ਦ੍ਰਿਸ਼ਟੀ ਮਸਤਕ ਤੇ ਪੈ ਨਾਲ ਭਾਗ ਜਾਗ ਗਏ, ਉੱਤਮ ਕਿਰਿਆਵਾਂ ਹੋਈਆਂ, ਇਹ ਸਾਰੇ ਗੁਣ ਸਾਨੂੰ ਇਸ ਸਿੱਖਿਆ ਦਾ ਸੰਦੇਸ਼ ਦਿੰਦੇ। ਪਰ ਜਦੋਂ ਕੋਈ ਮਸਤਕ ਥੱਲੇ ਕਰ ਲੈਂਦਾ ਹੈ ਤੇ ਇਹ ਵੀ ਸਿੱਖਿਆ ਵਿਦਵਾਨ ਦਿੰਦੇ ਨੇ, ਪਤਾ ਲੱਗਦਾ ਵੀ ਇਹਨੂੰ ਲੱਜਾ ਆ ਰਹੀ ਹੈ। ਹੁਣ ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਲੱਜਾ ਆਈ, ਧੁਣਿਆ ਥੱਲੇ ਸਿਰ ਸੁੱਟ ਲਿਆ।
1: ਹੁਕਮ ਕਰਿਓ ਸਭ ਕੋ ਗਹਿਲੀ ਜਾ,
0: ਉਹਨੇ ਹੁਕਮ ਕੀਤਾ, ਕਹਿੰਦਾ ਜਿਨ੍ਹਾਂ ਨੇ ਇੱਕ ਭੈੜਾ ਕਰਮ ਕੀਤਾ, ਸਿੰਘ ਨੂੰ ਸ਼ਹੀਦ ਕੀਤਾ ਜਾਂ ਸਿੰਘਾਂ ਤੇ ਵਾਰ ਕੀਤੇ ਨੇ, ਇਹਨਾਂ ਸਾਰਿਆਂ ਨੂੰ ਫੜ ਲਿਆ ਜਾਏ ਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਲੈ ਕੇ ਜਾਇਆ ਜਾਏ, ਮਹਾਰਾਜ ਸਾਹਿਬ ਜੀ ਦੇ ਕੋਲ, ਕਿਉਂਕਿ ਬੜੀ ਵੱਡੀ ਖਤਾ ਕੀਤੀ ਹੈ। ਸਤਿਗੁਰੂ ਦਤਾਰ ਜੀ ਕੋਲ ਲੈ ਕੇ ਇਹਨਾਂ ਨੂੰ ਜਾਇਆ ਜਾਏ,
1: ਜਿਮ ਚਾਹੇ ਤਿਮ ਪਲਟਾ ਲੈ ਹੈ,
0: ਤੇ ਜਿਵੇਂ ਉਹਨਾਂ ਦੀ ਮੌਜ ਹੈ ਉਸ ਤਰ੍ਹਾਂ ਇਹ ਪਲਟਾ ਲੈਣ।
1: ਪ੍ਰਥਮ ਵੈਰ ਮੂਰਖ ਸਿਮਰੈ ਹੈ,
0: ਇਹਨਾਂ ਮੂਰਖਾਂ ਨੇ ਪਹਿਲਾ ਵੈਰ ਚੇਤੇ ਕਰਕੇ ਕੁਕਰਮ ਕੀਤਾ।
1: ਚੜੀ ਸੈਨ ਸਭ ਕੋ ਗਹਿਲਾਈ,
0: ਇਹ ਬਾਦਸ਼ਾਹ ਦਾ ਹੁਕਮ ਮੰਨ ਕੇ ਸਾਰੀ ਫੌਜ ਨੇ ਚਾਲਾ ਪਾਇਆ ਤੇ ਇਹਨਾਂ ਨੂੰ ਫੜ ਕੇ ਲਿਆਉਣਾ ਕੀਤਾ।
1: ਹਰੇ ਕਰੇ ਹਜ਼ਰਤ ਅਗਵਾਈ,
0: ਇਹ ਬਾਦਸ਼ਾਹ ਦੇ ਕੋਲ

0: ਸਮੁੱਚੀ ਵਾਰਤਾ ਜਿਹੜੀ ਸੀ ਮਹਾਰਾਜ ਜੀ ਦੇ ਅੱਗੇ ਰੱਖੀ। ਮਹਾਰਾਜ ਸਵਾਮੀ ਜੀ ਇਹ ਗੁਣਾਗਾਰ ਹਨ ਤੁਹਾਡੇ,
1: ਹੁਕਮ ਕਰੋ ਜਿਮ ਤਿਮ ਦਿਓ ਮਾਰੇ,
0: ਜਿਵੇਂ ਤੁਹਾਡਾ ਹੁਕਮ ਹੋਵੇ, ਜਿਵੇਂ ਇਹਨਾਂ ਨੇ ਇਹ ਸਾਰਾ ਗੁਣਾ ਕੀਤਾ ਉਸ ਪ੍ਰਕਾਰ ਦਾ ਇਹਨਾਂ ਨੂੰ ਦੰਡ, ਉਸ ਪ੍ਰਕਾਰ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਮਹਾਰਾਜ ਇਹਨਾਂ ਨੇ ਜੋ ਇਹ ਗੁਣਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਗਰੀਬਨ ਵਾਸ ਸਵਾਮੀ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੰਡ ਦੇਵੋ। ਮਹਾਰਾਜ ਕਹਿ ਕੇ ਸਲਤਾ ਵਿੱਚ ਡੁਬਾ ਦਿੱਤਾ ਜਾਏ, ਕਹੇ ਤੇ ਤੋਪਾਂ ਨਾਲ ਉਡਾ ਦਿੱਤਾ ਜਾਏ।
1: ਉੜਨ ਪ੍ਰਤਾਪ ਨਹੀਂ ਜਾਣਾ,
0: ਇਹਨਾਂ ਮੂਰਖਾਂ ਨੇ ਆਪ ਜੀ ਦਾ ਪ੍ਰਤਾਪ ਨਹੀਂ ਜਾਣਿਆ।
1: ਦਈ ਮੋਹਿ ਤੁਮ ਸਲਤਨ ਦਾਨਾ,
0: ਤੁਸਾਂ ਨੇ ਕਿਰਪਾ ਕਰਕੇ ਮੈਨੂੰ ਬਾਦਸ਼ਾਹਤ ਦਿੱਤੀ ਹੈ।
1: ਗਨ ਗਜ ਬਾਜੀ ਆਦਿ ਸਮਾਜ,
0: ਔਰ ਇਹ ਸਮੁੱਚਾ ਸਾਜ ਜੋ ਹੈ ਇਹ ਆਪ ਜੀ ਦੀ ਬਦੌਲਤ ਹੈ, ਇਹ ਫੌਜਾਂ, ਇਹ ਸ਼ਸਤਰ, ਇਹ ਸਾਰਾ ਕੁਝ, ਸਾਰਾ ਸਮਾਜ।
1: ਹੋਕੋ ਦਿਓ ਗਰੀਬ ਨਿਵਾਜ,
0: ਮਹਾਰਾਜ ਗਰੀਬ ਨਿਵਾਜ ਤੁਹਾਡੀ ਬਖਸ਼ਿਸ਼ ਹੈ ਸਾਰੀ।
1: ਸੁਨ ਪ੍ਰਭ ਕਹਿਓ ਕਹਿਰ ਇਨ ਧਰਿਓ,
0: ਮਹਾਰਾਜ ਜੀ ਨੇ ਬਚਨ ਸੁਣ ਕੇ ਕਿਹਾ ਇਹ ਕਹਿਰ ਕੀਤਾ ਹੈ,
1: ਹੇਤ ਹਟਾਵਨ ਪਠਵੋ ਕਰਿਓ।
0: ਅਸੀਂ ਤਾਂ ਇਹਨਾਂ ਨੂੰ ਜਦੋਂ ਭੇਜਿਆ ਇਸ ਵਾਸਤੇ ਕਿ ਇਹ ਹਟਾ ਕੇ ਲਿਆਉਣਗੇ, ਪਰ ਇਹਨਾਂ ਨੇ ਉਲਟੀ ਕਿਰਿਆ ਕੀਤੀ, ਇਹ ਉੱਤਮ ਨਹੀਂ ਕੀਤਾ ਇਹਨਾਂ ਨੇ। ਸਤਿਗੁਰੂ ਮਹਾਰਾਜ ਸਵਾਮੀ ਜੀ ਕਹਿੰਦੇ ਅਸੀਂ ਤੇ ਸਿੱਖ ਨੂੰ ਭੇਜਿਆ ਵੀ ਇਹ ਝਗੜਾ ਬੰਦ ਹੋਵੇ, ਝਗੜਾ ਨਾ ਹੋਵੇ, ਪਰ ਮੂਰਖ ਮਤ ਵਾਲਿਆਂ ਨੇ ਇਹ ਉੱਤਮ ਨਹੀਂ ਕੀਤਾ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਜਿਵੇਂ ਪੰਥ ਨੂੰ ਤੈਅ ਕਰਦੇ ਨੇ, ਸਤਿਗੁਰਾਂ ਦੀ ਪਾਵਨ ਪਵਿੱਤਰ ਸਾਖੀ ਆਪ ਜੀ ਅਗਲੇ ਰਿਆਂ ਦੀਵਾਨਾਂ ਰਾਹੀਂ ਸ਼ਰਵਣ ਕਰੋਗੇ। ਸਮੇਂ ਲਿਆਗਤ ਪ੍ਰਸੰਗ ਨੂੰ ਵਿਰਾਮ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬਨ ਵਾਸ ਸਵਾਮੀ ਜੀ ਜੀਆਂ ਦਾ ਕੋਟ ਕੋਟ ਸ਼ੁਕਰ ਹੈ। ਸਮੁੱਚੇ ਪ੍ਰਬੰਧ ਦਾ, ਸਿੰਘ ਸਾਹਿਬ ਜੀ ਹੋਰਾਂ ਦਾ, ਗਿਆਨੀ ਜੀ ਹੋਰਾਂ ਦਾ, ਸਮੁੱਚੇ ਹੀ ਟਹਿਲਵਾ ਸਭਨਾਂ ਦਾ ਧੰਨਵਾਦ। ਜੋ ਗਰੀਬਨ ਵਾਸ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਆਪ ਸੰਗਤਾਂ ਦੇ ਦੀਦਾਰ ਕਰਾਏ, ਪਾਤਸ਼ਾਹ ਜੀ ਮਿਹਰ ਕਰਨ, ਸਭਨਾਂ ਨੂੰ ਦਰਮ ਕਰੋ ਨਾਮ ਬਣੇ ਅਭਿਆਸ, ਚੜ੍ਹਦੀ ਕਲਾ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਨ। ਆਓ ਗਰੀਬਨ ਵਾਸ ਸਵਾਮੀ ਜੀ ਦੇ ਚਰਨਾਂ ਵਿੱਚ ਅਖੀਰਲੀਆਂ ਤੁਕਾਂ ਦੇ ਪਾਠ ਸਰਵਣ ਕਰਕੇ ਸਤਿਗੁਰਾਂ ਤੋਂ ਆਗਿਆ

ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਨ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ, ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਸ੍ਰੀ ਭਗਵਤੀ ਜੀ ਸਾਹਿਬ ਭਗਵਾਨੀ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ ਜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਸ੍ਰੀ ਆਇਆ ਗੁਰੂ ਨਾਨਕ ਲਈ ਤੇ ਵਰਤਾਇ ਅਮਰਦਾਸ ਰਾਮਦਾਸ ਹੈ ਮੋਹਨ ਸਹਾਇ ਰਾਮਦਾਸ ਹਰ ਜਨ ਹਰ ਸੁਭਾਵੇਂਦ ਨੂੰ ਹਰ ਜਨ ਮਰਾਉ ਬੇਰੀ ਮਰ ਰਾਮ ਰਾਮ ਸ੍ਰੀ ਹਰ ਦਰਸ਼ਨ ਤੇ ਆਈ ਹੈ ਸ੍ਰੀ ਸੁਖ ਖੇ ਸਾਹਿ ਜਾਈ ਹੈ ਜਿਤ ਬਿਟੇ ਸਵਾਦਰ ਸਿਮਰਿਐ ਤੇ ਕਾਰ ਨਾਮੇ ਜਪੈ ਧਾਰਾ ਨਾਮ ਨਿਤ ਸਭ ਧਿਆਨੀ ਹੋਵੇ ਸਭਾਨੀ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਜੀ ਕਰਨੀ ਪਿਤਾ ਪੰਥ ਦੇ ਬਾਗੀ ਜੀ ਅੰਮ੍ਰਿਤ ਕੰਗੇ ਦਾ ਦੇਸ਼ਮ ਸ਼ੇਰ ਬਾਹਰ ਦਰੇ ਲੋਏ ਸਭ ਛਾਣੀ ਹੋਵੇ ਸਭਾਏ ਸਭ ਥਾਣੀ ਹੋਵੇ ਪਾਤਸ਼ਾਹੀਆਂ ਜੀ ਦੇ ਆਦਿ ਸਾਧੂ ਦੁਨੀਆਂ ਜੀ ਦੇ ਨਾਲ ਤਨ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਜਾਗਤੀ ਜੋਤ ਜ਼ਾਹਿਰਾਜ ਹੋ ਰਹਾ ਜੋ ਰਹਾ ਲਬਨ ਲਬਨ ਤਪੂ ਸਰਾ ਚਲਾਮ ਰੂਪੂਰ ਸਭ ਥਾਣੀ ਹੋਵੇ ਸਭਾਏ ਸਭ ਥਾਣੀ ਹੋਵੇ ਜਹਾਂ ਗੁਰੂ ਖਾਲਸਾ ਜੀ ਸਾਹਿਬ ਪੰਥ ਗਿਲ ਜੀ ਸ੍ਰੀ ਸਾਹਿਬ ਜੀ ਸਹਾਈ ਸ੍ਰੀ ਸਾਹਿਬ ਜੀ ਦਾ ਮਨ ਦੀ ਬਾਮਾ ਧਾਤੀ ਜੀ ਦਾ ਮਨ ਦੀ ਬਾਮਾ ਦਾ ਰਾਖੀ ਮਾ ਵਾਹੇ ਵਾਹੇ ਵਾਹੇ ਵਾਹੇ ਗੁਰੂ ਵਾਹੇ ਆਵੇ ਵਾਹੇ ਦੀ ਕਲੰਕਾ ਸਰਕਾਰ ਸਰਬ ਸੁਖ ਹੋਵੇ ਖਾਲਸਾ ਜੀ ਕੀ ਦੇ ਵੇਖ ਫਤਿਹ ਚੌਕੀਆਂ ਕੀ ਦਿੰਦੇ ਦਿੰਦੇ ਜੋ ਜੋ ਅਚਾਨ ਰਹੇ ਕੇ ਧਰਮ ਦਾ ਜੈ ਤਾਲ ਰਖਾਈ ਸਾਜੀ ਸਾਹਿਬ ਜੀ ਦੋ ਜੀ ਮਨ ਦੀ ਸਾਹਿਬ ਬੁੱਧ ਜੀ ਖਾਲਸਾ ਜੀ ਨੂੰ ਨਾਮ ਦਾਨ ਸਿਖਾਈ ਜੀ ਨੂੰ ਨਾਮ ਦਾਨ ਮੋ ਦੇਖੋ ਬਵੇ ਰਹਿ ਪੰਛਾ ਦਾ ਬਵੇ ਖਾਲਸਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਅੰਮ੍ਰਿਤਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੀ ਦਰਸ਼ਨ ਦੀਦਾਰ ਮਿਲਦੇ ਬੋਲੋ ਜੀ ਦੀਦਾਰ ਮਿਲਦੇ ਬੋਲੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਕਾਲ ਜੀ ਸੰਤੋਖ ਸਰ ਜੀ ਬਾਬੇ ਕਾਲ ਜੀ ਰਾਮਦੋ ਜੀ ਕਬੀ ਸਰ ਜੀ ਸਾਹਿਬ ਜੀ ਦੇ ਬੋਲੋ ਜੀ।

ਸਾਹਿਬ ਜੀ ਪਟਨਾ ਸਾਹਿਬ ਹਰਿਮੰਦਰ ਸ਼੍ਰੀ ਪਟਨਾ ਦੀ ਮੈਂ ਸ੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਸਰਬਾ

Ya Rasulullah, Ya Rasulullah.

ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਬੇਨਤੀ ਹੈ ਗੁਰਦੁਆਰਾ ਦੀ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੁਰਦੁਆਰਾ ਸਾਹਿਬ ਹੈ ਜਿੱਥੇ ਪਾਣੀ ਦੇ ਹਵਾਲੇ ਲਗਾਏ ਗਏ ਹਨ, ਜਿਹਨਾਂ ਪਾਣੀ ਦੇ ਹਵਾਲੇ ਹਨ, ਜਿਹਨਾਂ ਲੇਜ਼ਰ ਦੇ ਹਵਾਲੇ ਹਨ, ਦਸ ਗੁਰੂ ਸਾਹਿਬਾਨ ਜੀ ਦਾ ਖਾਲਸਾ ਪਤਾ ਜਾਂਦਾ ਹੈ ਜੀ ਦਾ ਸਰਬੱਤ ਪ੍ਰਤੀ ਬੇਨਤੀ ਹੈ ਜੀ ਦਾ ਪਾਣੀ ਵਜ ਕੇ 15 ਮਿੰਟ ਤੇ ਹੀ ਗੁਰਦੁਆਰਾ ਗੋਬਿੰਦ ਬਾਗ ਤੇ ਵਿਖੇ ਪਹੁੰਚ ਗਏ ਗੋਬਿੰਦ ਬਾਗ ਸਾਹਿਬਾਨ ਜੀ ਦੇ ਮਾਣ ਤੇ ਆਸ ਤੇ ਗੁਰੂ ਸਾਹਿਬਾਨ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ।

वाहेगुरु जी का खालसा, वाहेगुरु जी की फतेह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਰੈਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਏ ਤਾਰੇ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛੱਤ। ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਨਾ ਦੇਖਣ ਜਾਪਣ ਕਰਤਬਾ। ਸਭ ਤੋਂ ਉੱਚਾ ਆਸਣ ਤੇਰਾ, ਤੂੰ ਸਭ ਦਾ ਸਿਰਤਾਜ, ਸਭ ਅਵਤਾਰ ਤੇਰੀ ਉਸਤਤ।

ਅੱਜ ਸ਼ੁਕਰਾਨਾ ਸਮਾਗਮ ਤਖਤ ਸਾਹਿਬ ਤੇ ਹੋ ਰਿਹਾ, ਜੋ ਕਿ 125,000 ਜਪੁਜੀ ਸਾਹਿਬ ਦੇ ਪਾਠ ਮਾਤਾ ਜੀਆਂ ਦੇ ਸਥਾਨ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਪੰਜ ਪਿਆਰੇ, ਸੱਚਖੰਡ ਬੋਰਡ, ਹਜ਼ੂਰੀ ਖਾਲਸਾ ਔਰ ਸਾਰੇ ਮਹਾਂਪੁਰਖਾਂ ਪਿਆਰਿਆਂ ਦੇ ਸਹਿਯੋਗ ਦੇ ਨਾਲ, ਜੋ ਸ਼੍ਰੀਮਾਨ ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟੀਆ ਤ੍ਰਿਪਣੀ ਪਟਿਆਲੇ ਵਾਲੇ ਮਹਾਂਪੁਰਖਾਂ ਵੱਲੋਂ ਇਹ ਜਪ ਤਪ ਸਮਾਗਮ ਦੀ ਸੰਪੂਰਨਤਾਈ ਬੜੀ ਚੜ੍ਹਦੀਆਂ ਕਲਾ ਨਾਲ ਹੋਈ ਹੈ ਅਤੇ ਅੱਜ ਸ਼ੁਕਰਾਨਾ ਸਮਾਗਮ ਹੋ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਵਾਰ ਵਾਰ ਇਹੋ ਜਿਹੇ ਸਮੇਂ ਬਖਸ਼ਣ, ਵਾਰ ਵਾਰ ਇਹ ਕਿਰਪਾ ਕਰਨ, ਜਿਵੇਂ ਕਲਗੀਆਂ ਵਾਲੇ ਸਤਿਗੁਰੂ ਇਸ ਧਰਤੀ 'ਤੇ ਉਡੀਕਦੇ ਰਹਿੰਦੇ, ਬਚਪਨ 'ਚ ਆ ਜਾ, ਜਵਾਨੀ 'ਚ ਆ ਜਾ, ਬੁਢੇਪੇ 'ਚ ਆ ਜਾ, 60 ਸਾਲਾਂ ਤੱਕ ਆ ਜਾ, ਮੈਂ ਖੜ੍ਹਾ ਉਡੀਕਾਂਗਾ ਅਤੇ ਜਦੋਂ ਆਵੇਂਗਾ ਮੱਥਾ ਟੇਕੇਗਾ, ਮੈਂ ਪੁੱਛਾਂਗਾ ਕਿ ਪਟਨੇ ਪਾਉਂਟੇ ਆਨੰਦਪੁਰ ਦੇ ਸੁੱਖ ਨਹੀਂ ਰਹੇ, ਆਨੰਦਪੁਰ ਨਾ ਪਿਤਾ ਨਾ ਮਾਤਾ, ਨਾ ਜੋੜਾ ਨਾ ਘੋੜਾ, ਨਾ ਤਾਜ ਨਾ ਬਾਜ, ਨਾ ਪਿਤਾ ਨਾ ਪੁੱਤਰ, ਨਾ ਮਹਿਲ, ਨਾ ਪਟਨੇ, ਨਾ ਪਾਉਂਟੇ ਦੇ ਸੁੱਖ, ਅਤੇ ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਵਾਰ ਦਿੱਤਾ। ਮਹਾਰਾਜ ਕਹਿੰਦੇ ਅੰਮ੍ਰਿਤ ਛਕ ਕੇ ਮੇਰਾ ਪੁੱਤਰ ਬਣਿਆ ਕਿ ਨਹੀਂ, ਜੇ ਨਹੀਂ ਬਣਿਆ ਤੇ ਬਾਣਾ, ਅਤੇ ਦੂਜਾ ਕਹਿਣਗੇ ਕਿ ਇਸ ਧਰਤੀ 'ਤੇ ਅੰਤਮ ਬਚਨ ਕੀਤਾ ਤੈਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨੇ ਲੜ ਲਾਇਆ ਹੈ, ਅਤੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇ ਜਾਣ ਕੇ ਮੰਨਿਆ ਕਿ ਅਜੇ ਨਵੇਂ ਨਵੇਂ ਗੁਰੂ ਬਣਾਉਂਦਾ ਫਿਰਦਾ, ਤਾਂ ਮਹਾਰਾਜ ਉਡੀਕਦੇ ਨੇ, ਅਤੇ ਤਾਂ ਮੈਂ ਪੜ੍ਹਿਆ ਕਰਦਾ ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਆਹ ਧਾਰਨਾ ਪੜ੍ਹੀਏ ਫਿਰ ਸਮਾਪਤੀ ਹੈ ਜੀ। ਹਜ਼ੂਰ ਸਾਹਿਬ ਫੇਰਾ ਮਾਰ ਜਿੰਦੇ, ਕਿਉਂਕਿ ਬਾਣੀ ਵਿੱਚ ਨਾਮ ਅਵਚਲ ਨਗਰ ਹੈ, ਸ਼ਹਿਰ ਦਾ ਨਾਂ ਨਦੇੜ ਹੈ, ਅਤੇ ਆਪਾਂ ਇਹਨੂੰ ਹਜ਼ੂਰ ਸਾਹਿਬ ਕਹਿੰਦੇ ਹਾਂ। ਮਹਾਰਾਜ ਹਾਜ਼ਰਾ ਹਜ਼ੂਰ ਵੱਸਦੇ ਨੇ, ਅਤੇ

ਨਾਮ ਅਭਿਆਸੀ ਹਾਜ਼ਰੀਆਂ ਭਰਨ, ਨਾਮ ਰਸੀ ਅਸੀਸਾਂ ਬਖਸ਼ਣ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਧਾਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂਆਂ ਦੀ ਗੋਦ ਵਿੱਚ ਸਨਮਾਨਯੋਗ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ, ਸਨਮਾਨਯੋਗ ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਸਨਮਾਨਯੋਗ ਸੰਤ ਬਲਵਿੰਦਰ ਸਿੰਘ ਜੀ ਨਾਨਸਰ ਪੁਰਾਲੀ, ਸਨਮਾਨਯੋਗ ਬਾਬਾ ਹਰਪਾਲ ਸਿੰਘ ਜੀ ਬਲਬੇੜਾ, ਅਣਗਿਣਤ ਗੁਰਮੁਖ ਪਿਆਰੇ ਗੁਰਾਂ ਦੀ ਗੋਦ ਵਿੱਚ ਬੈਠੇ ਹਨ। ਸੰਗਤ ਜੀ ਆਨੰਦ ਮਾਨੀਏ, ਹਜ਼ੂਰੀ ਕੀਰਤੀਏ। ਮੁਖੀ ਜਵੱਦੀ ਟਕਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਨਮਾਨਯੋਗ ਕੀਰਤਨੀ ਜਵੱਦੀ ਟਕਸਾਲ ਹਜ਼ੂਰੀ ਰਾਗੀ ਸਿੰਘ ਭਾਈ ਸਾਹਿਬ ਭਾਈ ਭਾਰਤ ਸਿੰਘ ਜੀ, ਜਿਨ੍ਹਾਂ ਨੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਦਰ 'ਤੇ ਹਾਜ਼ਰੀ ਭਰੀ। ਸਤ ਸੰਗ ਜੀ, ਹੁਣ ਆਨੰਦ ਮਾਣਦੇ ਹਾਂ ਪਰਮ ਸਨਮਾਨਯੋਗ ਆਦਰਣੀ ਸਨਮਾਨਯੋਗ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ

0: ਵਾਹਿਗੁਰੂ ਜੀ ਵਾਹਿਗੁਰੂ ਜੀ। ਪਤਤ ਪਾਵਨ ਭਗਤ ਵਛਲ ਸਾਹਿਬ ਕਮਾਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਦੇ ਦਾਤੇ ਪੁੱਤਰਾਂ ਦੇ ਦਾਨੀ ਚੌਜੀ ਪ੍ਰੀਤਮ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਧਾਮ ਤਖਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਵਚਲ ਨਗਰ ਵਿਖੇ ਬੈਠ ਕਰਕੇ ਰਾਤਰੀ ਦੇ ਰਹਿਣ ਸਭਾਈ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੇ ਸਾਰੇ ਹੀ ਸਤਿਕਾਰਯੋਗ ਵਿਦਵਾਨ ਸੰਤ ਮਹਾਂਪੁਰਸ਼ ਗੁਰੂ ਰੂਪ ਸੰਗਤ ਜੀ, ਬੜੀ ਕਿਰਪਾ ਰਹਿਮਤ ਹੋਈ ਹੈ ਸਤਿਗੁਰਾਂ ਦੀ ਜੋ ਆਪਾਂ ਸਤਿਗੁਰੂ ਜੀ ਦੇ ਪਾਵਨ ਧਾਮ ਵਿੱਚ ਬੈਠ ਕਰਕੇ ਕਾਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕੀਰਤਨ ਦਾ ਆਨੰਦ ਮਾਣਿਆ ਹੈ। ਅਨੇਕ ਪ੍ਰਕਾਰ ਦੇ ਸਾਧਨ ਦੱਸੇ ਗਏ ਹਨ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ, ਸਵਾਸਾਂ ਨੂੰ ਸਫਲਾ ਕਰਨ ਵਾਸਤੇ। ਨੌਦਾ ਭਗਤੀ ਦਾ ਵਰਣਨ ਮਿਲਦਾ ਹੈ ਜਿਹਦੇ ਵਿੱਚੋਂ ਕਾਲਯੁਗ ਦੇ ਅੰਦਰ ਕੀਰਤਨ ਭਗਤੀ ਦੀ ਪ੍ਰਧਾਨਤਾ ਹੈ। ਸਤਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੈ ਕਾਲ ਕੇਵਲ ਨਾਮ ਆਧਾਰ। ਸਾਰੇ ਯੁੱਗਾਂ ਵਿੱਚ ਅਲੱਗ ਅਲੱਗ ਸਾਧਨਾਂ ਦੀ ਪ੍ਰਧਾਨਤਾ ਮੰਨੀ ਗਈ ਹੈ। ਸਤਯੁਗ ਦੇ ਵਿੱਚ ਸੱਤ ਦੀ ਪ੍ਰਧਾਨਤਾ, ਸਤਯੁਗ ਸੱਤ ਤੇਤਾ ਜੱਗੀ, ਤ੍ਰੇਤਾ ਦੇ ਵਿੱਚ ਜੱਗ ਦੀ ਪ੍ਰਧਾਨਤਾ, ਦੁਆਪਰ ਪੂਜਾ, ਪੂਜਾ ਦੀ ਪ੍ਰਧਾਨਤਾ। ਪਰ ਕਾਲਯੁਗ ਦੇ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਕਾਲ ਕੇਵਲ ਨਾਮ ਆਧਾਰ। ਹੁਣ ਨਾ ਸਾਡੇ ਕੋਲ ਸੱਤ ਹੈ, ਨਾ ਜੱਗ ਹੈ, ਨਾ ਪੂਜਾ ਹੈ। ਹੁਣ ਆਪ ਜੀ ਕਹੋਗੇ ਵੀ ਹਿੰਦੇ ਸੱਤ ਵੀ ਬੋਲਦੇ ਹਾਂ, ਜੱਗ ਵੀ ਕਰਦੇ ਹਾਂ, ਜੱਗ ਦਾ ਭਾਵ ਭੰਡਾਰਾ ਵੀ ਕਰਦੇ ਹਾਂ, ਲੰਗਰ ਵੀ ਚਲਾਉਂਦੇ ਹਾਂ, ਔਰ ਪੂਜਾ ਵੀ ਕਰਦੇ ਹਾਂ। ਪਰ ਸੱਚੇ ਪਾਤਸ਼ਾਹ ਨੇ ਇੱਥੇ ਕਿਹਾ ਕਿ ਹੁਣ ਕਾਲਯੁਗ ਦੇ ਅੰਦਰ ਕੇਵਲ ਨਾਮ ਦੀ ਪ੍ਰਧਾਨਤਾ ਹੈ। ਭਾਵਾਂ ਕਿ ਆਪਾਂ ਨੂੰ ਭੁਲੇਖਾ ਜ਼ਰੂਰ ਆ ਵੀ ਆਪਾਂ ਸੱਚ ਬੋਲਦੇ ਹਾਂ, ਪਰ ਸੱਚ ਬੋਲਦੇ ਵੀ ਨਹੀਂ, ਸੱਚ ਸੁਣਦੇ ਵੀ ਨਹੀਂ। ਸੱਚ 'ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ, ਨਹੀਂ ਤਾਂ ਸੱਚੇ ਪਾਤਸ਼ਾਹ ਐਸਾ ਬਚਨ ਨਾ ਕਰਦੇ। ਕਾਲਯੁਗ ਦੇ ਅੰਦਰ ਕੇਵਲ ਨਾਮ ਦੀ ਪ੍ਰਧਾਨਤਾ ਹੈ, ਕੀਰਤਨ ਦੀ ਪ੍ਰਧਾਨਤਾ ਹੈ। ਵੱਡੇ ਭਾਗਾਂ ਵਾਲੇ ਹਨ ਭਲੋ ਭਲੋ ਰੇ ਕੀਰਤਨੀਆਂ, ਕੀਰਤਨ ਕਰਨ ਵਾਲੇ ਅਨੇਕ ਪ੍ਰਕਾਰ ਨਾਲ, ਜਿਵੇਂ ਆਪ ਜੀ ਨੇ ਹੁਣੇ ਹੀ ਪੁਰਾਤਨ ਜੋ ਗੁਰੂ ਘਰ ਦੀ ਸਨਾਤਨ ਪੁਰਾਤਨ ਰੀਤੀ ਹੈ, ਤੰਤੀ ਸਾਜਾਂ ਨਾਲ ਕੀਰਤਨ ਸਰਵਣ ਕੀਤਾ, ਰਾਗ ਅੰਦਰ ਕੀਰਤਨ ਸਰਵਣ ਕੀਤਾ। ਕੀਰਤਨ ਸਤਿਗੁਰੂ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦਾ ਸਭ ਤੋਂ ਸੌਖਾ ਤਰੀਕਾ ਹੈ ਕੀਰਤਨ ਭਗਤੀ। ਅਤੇ ਆਪ ਜੀ ਸਾਰੇ ਵਡਭਾਗੇ ਹੋ, ਇੱਕ ਤਾਂ ਆਪ ਜੀ ਨੂੰ ਪਹਿਲੇ ਵੀ ਦਿਨੇ ਵੀ ਬਹੁਤ ਮਹਾਂਪੁਰਖਾਂ ਨੇ ਕਿਰਪਾ ਕੀਤੀ, ਜੋ ਆਪ ਜੀ ਨੇ 11 ਦਿਨ ਜੋ ਮਾਤਾ ਸਾਹਿਬ ਦੇਵਾਂ ਜੀ ਦੇ ਸਥਾਨ 'ਤੇ ਬੈਠ ਕਰਕੇ ਜਪ ਤਪ ਕੀਤੇ, ਉਸ ਦੇ ਆਪ ਜੀ ਵਡਭਾਗੀ ਬਣੇ ਹੋ। ਸਵਾਸ ਸਵਾਸ ਆਪ ਜੀ ਨੇ ਨਾਮ ਜਪਿਆ, ਉਹ ਵੀ ਭਗਤੀ ਹੈ, ਕੀਰਤਨ ਵੀ ਭਗਤੀ ਹੈ, ਸੇਵਾ ਵੀ ਭਗਤੀ ਹੈ, ਸਿਮਰਨ ਵੀ ਭਗਤੀ ਹੈ। ਸੋ ਵਡਭਾਗੇ ਹਾਂ ਜੋ ਸਵਾਸ ਸਵਾਸ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹਾਂ। ਫਿਰ ਇਸ ਅਸਥਾਨ 'ਤੇ ਜਿੱਥੇ ਚੌਜੀ ਪ੍ਰੀਤਮ ਸੱਚੇ ਪਾਤਸ਼ਾਹ ਨੇ ਬੈਠ ਕਰਕੇ ਸਾਨੂੰ ਵਿਸ਼ੇਸ਼ ਤਾਗੀਦ ਕੀਤੀ ਹੈ ਸ਼ਬਦ ਨਾਲ ਜੁੜਨ ਦੀ, ਸ਼ਬਦ। ਹੁਣ ਸ਼ਬਦ ਦੀ ਬਹੁਤ ਵੱਡੀ ਵਿਆਖਿਆ ਹੈ, ਸ਼ਬਦ ਦਾ ਦਿਨੇ ਵੀ ਮਹਾਂਪੁਰਖ ਆਪ ਜੀ ਨੂੰ ਦੱਸ ਰਹੇ ਸਨ ਕਿ ਇੱਕ ਅੱਖਰ ਦੀ ਵੀ ਵਿਆਖਿਆ ਕਰਨੀ ਕਿਸੇ ਸਾਡੇ ਵਰਗੇ ਤੁਸ ਜੀਵ ਦੇ ਵੱਸ ਨਹੀਂ। ਅਤੇ ਜੇ ਸ਼ਬਦ ਦੀ ਗੱਲ ਕਰੋ, ਸੱਚੇ ਪਾਤਸ਼ਾਹ ਨੇ ਇਸ ਸਥਾਨ 'ਤੇ ਕੌਤਕ ਵਰਤਾਇਆ ਕਿ ਅਸੀਂ ਤੁਹਾਨੂੰ ਸ਼ਬਦ ਨਾਲ ਜੋੜ ਰਹੇ ਹਾਂ। ਹੁਣ ਸ਼ਬਦ ਤਾਂ ਆਪਣੇ ਕੋਲ ਹੈ, ਭਾਵੇਂ ਕੋਈ ਗੁਰਮੰਤਰ ਰੂਪ ਵਿੱਚ ਹੈ, ਜਾਂ ਮੂਲ ਮੰਤਰ ਰੂਪ ਵਿੱਚ ਹੈ, ਜਾਂ ਬਾਣੀ ਜਪਜੀ ਸਾਹਿਬ ਰੂਪ ਵਿੱਚ ਹੈ, ਜਾਂ ਕੀਰਤਨ ਰੂਪ ਵਿੱਚ ਹੈ। ਪਰ ਜੇ ਗੁਰਬਾਣੀ ਅਨੁਸਾਰ ਸ਼ਬਦ ਦੀ ਟੇਕ ਲਈਏ, ਸ਼ਬਦ 'ਤੇ ਵਿਚਾਰ ਕਰੀਏ। ਸੱਚੇ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਬਚਨ ਕੀਤਾ, ਸ਼ਬਦ ਮਰਹੋ ਫਿਰ ਜੀਵ ਹੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਬਹੁਤ ਸੂਖਮ ਬਿਰਤੀ ਨਾਲ ਜਦੋਂ ਆਪਾਂ ਚਿੰਤਨ ਕਰਦੇ ਹਾਂ ਨਾ, ਜਿੰਨਾ ਆਪ ਜੀ ਨੇ ਸ਼ਬਦ ਦਾ ਜਾਪ ਕੀਤਾ, ਉਹ ਸ਼ਬਦ ਦੀ ਵਿਆਖਿਆ, ਉਹ ਸ਼ਬਦ ਦੀ ਗੰਭੀਰਤਾ, ਸੱਚੇ ਪਾਤਸ਼ਾਹ ਤਾਂ ਪੁੱਛੋ ਕਿ ਸ਼ਬਦ ਦੀ ਕਿੰਨਾ ਵੱਡਾ ਮਹਾਤਮ ਹੈ। ਗੁਰਬਾਣੀ ਅੰਦਰ ਸ਼ਬਦ ਦਾ ਮਹਾਤਮ ਕਿੰਨਾ ਹੈ। ਸ਼ਬਦ ਮਰ ਹੋ ਫਿਰ ਜੀਵ ਹੋ ਸਦ ਹੀ। ਹੁਣ ਕੋਈ ਵੀ ਐਸਾ ਪ੍ਰਾਣੀ ਨਹੀਂ ਹੈ ਜੋ ਮਰਨਾ ਚਾਹੁੰਦਾ ਹੋਵੇ, ਕੋਈ ਵੀ ਨਹੀਂ ਮਰਨਾ ਚਾਹੁੰਦਾ, ਹਰੇਕ ਜੀਣਾ ਹੀ ਚਾਹੁੰਦਾ ਹੈ ਔਰ ਸਦਾ ਹੀ ਜੀਣਾ ਚਾਹੁੰਦਾ ਹੈ। ਕੋਈ ਬੰਦਾ ਐਸਾ ਹੈ ਜਿਹੜਾ ਕਹਿੰਦਾ ਵੀ ਮੈਨੂੰ ਮੌਤ ਆ ਜਾਏ? ਕੋਈ ਵੀ ਨਹੀਂ ਚਾਹੁੰਦਾ, ਹਰੇਕ ਬੰਦਾ ਜੀਣਾ ਚਾਹੁੰਦਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਸਦਾ ਵਾਸਤੇ ਜੀਵਿਤ ਰਹਿਣਾ ਨਾ, ਤਾਂ ਫਿਰ ਕਰਨਾ ਕੀ ਪਏਗਾ? ਫਿਰ ਸ਼ਬਦ ਦੇ ਦੁਆਰਾ ਮਰਨਾ ਪਏਗਾ, ਮਰਨਾ ਤਾਂ ਪੈਣਾ ਹੀ ਹੈ। ਜੇ ਨਾ ਵੀ ਕੋਈ ਮਰਨਾ ਚਾਹੇ ਤਾਂ ਜ਼ਬਰਦਸਤੀ ਆਪਾਂ ਕੋਈ ਜੀਂਦੇ ਰਹਿ ਨਹੀਂ ਸਕਦੇ। ਇਹ ਤਾਂ ਆਪਾਂ ਨੂੰ ਵੀ ਪਤਾ ਹੈ ਵੀ ਜੋ ਉਪਜਿਓ ਸੋ ਬਿਨਸ ਹੈ, ਸਰੀਰ ਕਰਕੇ ਤਾਂ ਮਰਨਾ ਹੀ ਪਵੇਗਾ। ਪਰ ਜਿਹੜੇ ਜੀਣ ਦੀ, ਜਿਹੜੇ ਜੀਵਨ ਦੀ ਗੱਲ ਸੱਚੇ ਪਾਤਸ਼ਾਹ ਕਰਦੇ ਆ ਨਾ, ਉਹ ਕਹਿੰਦੇ ਸ਼ਬਦ ਨਾਲ ਮਰੋ। ਹੁਣ ਸ਼ਬਦ ਨਾਲ ਕਿਵੇਂ ਮਰਿਆ ਜਾਏਗਾ? ਸਰੀਰ ਕਰਕੇ ਤਾਂ ਧੱਕੇ ਨਾਲ ਵੀ ਮੌਤ ਆ ਜਾਣੀ ਹੈ, ਪਰ ਸ਼ਬਦ ਨਾਲ ਕੌਣ ਮਰਦਾ ਆ? ਸ਼ਬਦ ਨਾਲ ਸਰੀਰ ਨਹੀਂ ਮਰਦਾ, ਸ਼ਬਦ ਨਾਲ ਇੱਕ ਹੋਰ ਬਚਨ ਆਪ ਜੀ ਉਹਦੇ ਵਿੱਚ ਜੋੜ ਲਓ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਹੈ ਇੱਕ ਠਾਏ। ਹੋਮੈ ਅਤੇ ਨਾਮ, ਨਾਮ ਦਾ ਅਰਥ ਹੈ ਸ਼ਬਦ, ਸ਼ਬਦ ਅਤੇ ਹੋਮੈ ਦੋ ਚੀਜ਼ਾਂ ਇੱਕ ਥਾਂ ਨਹੀਂ ਰਹਿ ਸਕਦੀਆਂ। ਜਿੱਥੇ ਸ਼ਬਦ ਹੋਏਗਾ ਉੱਥੇ ਹੋਮੈ ਨਹੀਂ, ਜਿੱਥੇ ਹੋਮੈ ਹੋਏਗੀ ਉੱਥੇ ਸ਼ਬਦ ਨਹੀਂ। ਇਹਦਾ ਪ੍ਰਮਾਣ ਕੀ ਹੈ? ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਬਦ ਤਾਂ ਹੈ, ਕਿਉਂਕਿ ਸਾਰਾ ਹੀ ਸਾਰਾ ਸ਼ਬਦ ਦਾ ਆ, ਸ਼ਬਦ ਹੀ ਸਭ ਉਪਤ ਹੋਏ। ਇਹ ਜਿੰਨਾ ਉਤਪੱਤੀ ਹੈ ਨਾ, ਸਾਰੀ ਸ਼ਬਦ ਤੋਂ ਹੋਈ ਆ, ਓਂਕਾਰ ਤੋਂ ਹੀ ਉਤਪੱਤੀ ਹੋਈ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਓਂਕਾਰ ਬ੍ਰਹਮਾ ਉਤਪੱਤ, ਓਂਕਾਰ ਕਿਆ ਜਨ। ਇਹ ਸ਼ਬਦ ਦੀ ਵਿਆਖਿਆ ਹੈ ਸਾਰੀ, ਵੀ ਇਹ ਸਾਰੀ ਕਾਇਨਾਤ ਸ਼ਬਦ ਤੋਂ ਹੀ ਪੈਦਾ ਹੋਈ ਹੈ, ਅਤੇ ਜਿਹੜਾ ਜਿਸ ਤੋਂ ਪੈਦਾ ਹੋਇਆ ਹੋਵੇ ਉਹ ਮਰ ਕੇ ਉਹਦੇ ਵਿੱਚ ਹੀ ਜਾਂਦਾ ਹੈ। ਜੇ ਘੜਾ ਜਿਹੜਾ ਆ ਮਿੱਟੀ ਤੋਂ ਬਣਿਆ ਤਾਂ ਘੜੇ ਨੇ ਸਮਾਪਤ ਕਿੱਥੇ ਹੋਣਾ ਆ? ਮਿੱਟੀ ਦੇ ਵਿੱਚ। ਤਾਂ ਇਹ ਕਾਇਨਾਤ ਪੈਦਾ ਕਿੱਥੋਂ ਹੋਈ ਹੈ? ਸ਼ਬਦ ਤੋਂ। ਅਤੇ ਫਿਰ ਇਹ ਜਾਏਗੀ ਕਿੱਥੇ? ਸ਼ਬਦ ਦੇ ਵਿੱਚ। ਉਹ ਸ਼ਬਦ ਆਪਾਂ ਗੁਰਮੰਤਰ ਮੰਨ ਲਈਏ, ਗੁਰਮੂਲ ਮੰਤਰ ਮੰਨ ਲਈਏ। ਕਹਿਣ ਤੋਂ ਭਾਵ ਹੈ ਜੋ ਮੈਂ ਆਪ ਜੀ ਨੂੰ ਇੱਕ ਪ੍ਰਮਾਣ ਦੱਸਿਆ ਨਾ ਕਿ ਸ਼ਬਦ ਮਰਹੋ ਫਿਰ ਜੀਵ ਹੋ ਸਦ ਹੀ। ਅਤੇ ਜੇ ਕੋਈ ਸ਼ਬਦ ਦੇ ਅੰਦਰ ਆਪਣੇ ਆਪ ਨੂੰ ਸਮਾਹਿਤ ਕਰਨ ਲੈ, ਉਹ ਹੈ ਅਸਲੀ ਸ਼ਬਦ ਦੇ ਨਾਲ ਮਰਨਾ, ਭਾਵ ਸ਼ਬਦ ਵਿੱਚ ਸਮਾਹਿਤ ਹੋ ਜਾਣਾ। ਸਮਾਹਿਤ ਦਾ ਅਰਥ ਕੀ ਹੈ? ਸ਼ਬਦ ਦਾ ਰੂਪ ਹੋ ਜਾਣਾ। ਇੱਕ ਬਚਨ ਹੋਰ ਆਪਾਂ ਵਿਚਾਰ ਕਰੀਏ ਗੁਰਬਾਣੀ ਦਾ, ਸ਼ਬਦ ਦਾ। ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਹੁਣ ਸੰਸਾਰ ਵਿੱਚ ਦੋ ਤੱਤਵ ਹੈ, ਇੱਕ ਸੱਚ ਅਤੇ ਇੱਕ ਝੂਠ, ਦੋ ਹੀ ਨਾ, ਸੱਚ ਅਤੇ ਝੂਠ। ਅਤੇ ਸੱਚ ਕੀ ਹੈ? ਸਤਿਗੁਰ ਕੀ ਬਾਣੀ ਸਤ ਸਰੂਪ ਹੈ ਕਹਿ ਦਿਓ ਜਾਂ ਸੱਚ ਸਰੂਪ ਹੈ, ਫਰਕ ਨਹੀਂ ਕੋਈ ਵੀ, ਸੱਤ ਕਹਿ ਦਿਓ ਜਾਂ ਸੱਚ ਕਹਿ ਦਿਓ, ਸੱਚ ਹੈ ਅਤੇ ਸ਼ਬਦ ਹੈ, ਬਾਣੀ ਹੈ। ਪਰ ਜੇ ਕੋਈ ਸ਼ਬਦ ਦੇ ਦੁਆਰਾ ਮਰਨਾ ਚਾਹੁੰਦਾ ਆ ਤਾਂ ਸੱਚੇ ਪਾਤਸ਼ਾਹ ਕਹਿੰਦੇ ਹੋਏਗਾ ਕੀ? ਬਾਣੀ ਤਾਂ ਸੱਤ ਸਰੂਪ ਹੈ, ਪਰ ਉਹਦੇ ਸੱਚ ਸਰੂਪ ਦਾ ਅਨੁਭਵ ਕਿਹਨੂੰ ਹੁੰਦਾ ਆ? ਹੁਣ ਆਪਣੇ ਕੋਲ ਵੀ ਸ਼ਬਦ ਸਾਰਿਆਂ ਕੋਲ ਹੈ ਨਾ, ਆਪਾਂ ਨੂੰ ਪੰਜ ਪਿਆਰੇ ਸਾਹਿਬਾਨ ਨੇ ਸ਼ਬਦ ਤਾਂ ਦਿੱਤਾ ਹੋਇਆ ਆ, ਪਰ ਆਪਾਂ ਸ਼ਬਦ ਕਦੀ ਵੀ ਕਿਸੇ ਨੇ ਅਨੁਭਵ ਕਰਕੇ ਸੱਤ ਰੂਪ ਨਹੀਂ ਜਾਣਿਆ। ਜਿਨ੍ਹਾਂ ਨੇ ਜਾਣਿਆ ਆ ਉਹਨਾਂ ਦਾ ਆਪਾਂ ਨੂੰ ਵੀ ਪਤਾ ਹੀ ਹੈ ਕਿ ਉਹਨਾਂ ਨੂੰ ਅੱਜ ਵੀ ਜਗਤ ਵਿੱਚ ਸਾਰਾ ਸੰਸਾਰ ਜਾਣਦਾ ਆ। ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਪਰ ਜੇ ਉਸ ਸੱਚ ਸਰੂਪ ਦਾ ਅਨੁਭਵ ਕਰਨਾ ਹੋਵੇ ਤਾਂ ਕੀ ਕਰਨਾ ਪਵੇਗਾ? ਗੁਰਬਾਣੀ ਬਣੀ ਹੈ, ਕਹਿੰਦੇ ਗੁਰਬਾਣੀ ਰੂਪ ਹੋ ਜਾਓ। ਗੁਰਬਾਣੀ ਰੂਪ ਦਾ ਮਤਲਬ ਸੱਤ ਸਰੂਪ ਹੋ ਜਾਓ। ਅਤੇ ਅਸਲੀ ਤੱਤਵ ਕੀ ਹੈ? ਸੱਤ। ਜੋ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ ਇਹ ਕੀ ਹੈ? ਅਸੱਤ। ਅਤੇ ਆਪਾਂ ਹੁਣ ਕਿਹਦਾ ਰੂਪ ਹੋਏ ਹਾਂ? ਅਸੱਤ ਦਾ। ਕਿਉਂ ਨਹੀਂ ਆਪਾਂ ਨੂੰ ਸੱਤ ਦਾ ਪਤਾ ਲੱਗ ਰਿਹਾ? ਕਿਉਂਕਿ ਆਪਾਂ ਅਸੱਤ ਰੂਪ ਹੋਏ ਪਏ, ਆਪਾਂ ਇਸ ਅਸੱਤ ਨਾਲ ਜੁੜੇ ਹੋਏ ਹਾਂ। ਅਤੇ ਜਿੰਨਾ ਚਿਰ ਅਸੱਤ ਨਾਲ ਸਾਡੀ ਅਸਕਤੀ ਹੈ ਉਨ੍ਹਾਂ ਚਿਰ ਅਸੀਂ ਸੱਤ ਨਹੀਂ ਹੋ ਸਕਦੇ। ਜਿੰਨਾ ਚਿਰ ਸੱਤ ਨਹੀਂ ਹੁੰਦੇ ਉਨ੍ਹਾਂ ਚਿਰ ਸ਼ਬਦ ਸਰੂਪ ਨਹੀਂ ਬਣ ਸਕਦੇ। ਅਤੇ ਜਿਹੜਾ ਸ਼ਬਦ ਸਰੂਪ ਨਹੀਂ ਬਣਿਆ ਉਹਨੂੰ ਵਾਰ ਵਾਰ ਫਿਰ ਜਨਮਣਾ ਵੀ ਪਏਗਾ ਅਤੇ ਮਰਨਾ ਵੀ ਪਏਗਾ। ਸੱਚੇ ਪਾਤਸ਼ਾਹ ਕਹਿੰਦੇ ਜੇ ਸਦਾ ਵਾਸਤੇ ਜੀਣਾ ਚਾਹੁੰਦੇ ਹੋ, ਆਤਮਿਕ ਤੌਰ 'ਤੇ ਜਦ ਜੀਣਾ ਚਾਹੁੰਦੇ ਹੋ ਤਾਂ ਸ਼ਬਦ ਮਰੋ, ਫਿਰ ਸ਼ਬਦ ਦਾ ਰੂਪ ਹੋ ਜਾਓ। ਜਦੋਂ ਸ਼ਬਦ ਦਾ ਰੂਪ ਹੋ ਜਾਓਗੇ ਤਾਂ ਫਿਰ ਮਰਨ ਨਾ ਹੋਈ, ਫਿਰ ਦੁਬਾਰਾ ਆਤਮਿਕ ਮੌਤ ਨਹੀਂ ਹੋਏਗੀ। ਸਰੀਰ ਦੀ ਮੌਤ ਤਾਂ ਹੋ ਜਾਏਗੀ ਪਰ ਆਤਮਿਕ ਤੌਰ 'ਤੇ ਭਾਵ ਕਿ ਵਾਰ ਵਾਰ ਜਿਹੜਾ ਆਉਣਾ ਪੈ ਰਿਹਾ, ਜਾਣਾ ਪੈ ਰਿਹਾ ਨਾ, ਇਹ ਸ਼ਬਦ ਤੋਂ ਬਿਨਾਂ ਛੁੱਟ ਨਹੀਂ ਸਕਦਾ। ਅਤੇ ਆਪਾਂ ਸ਼ਬਦ ਦੇ ਨਾਲ ਇਸ ਅਸਥਾਨ ਦੀ ਪ੍ਰਧਾਨਤਾ ਜਿੱਥੇ ਬੈਠੇ ਹਾਂ ਇੱਥੇ ਸਾਨੂੰ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਸ਼ਬਦ ਨਾਲ ਜੋੜ ਕੇ ਗਏ। ਪਰ ਸ਼ਬਦ ਨੂੰ ਸਮਝਣਾ ਬੜਾ ਔਖਾ ਆ ਵੀ ਸ਼ਬਦ ਨਾਲ ਜੋੜ ਕੇ ਕਿਵੇਂ ਗਏ ਆ, ਸ਼ਬਦ ਨਾਲ ਅਸੀਂ ਜੁੜਨਾ ਕਿਵੇਂ ਆ। ਸ਼ਬਦ ਦੇ ਕਾਰਨ ਹੀ ਸਾਡਾ ਜਿਹੜਾ ਝਗੜਾ ਚੱਲਦਾ ਨਾ ਅੱਜ ਕੱਲ੍ਹ, ਜਿੰਨਾ ਝਗੜਾ ਚੱਲਦਾ ਸ਼ਬਦ ਦਾ ਹੀ ਹੈ, ਅਰਥ ਦਾ ਝਗੜਾ ਨਹੀਂ ਹੈ, ਕੇਵਲ ਸ਼ਬਦ ਦਾ ਝਗੜਾ ਆ। ਅਤੇ ਸ਼ਬਦ ਦਾ ਝਗੜਾ ਕਿੰਨਾ ਦਾ ਆ? ਜਿਨ੍ਹਾਂ ਨੂੰ ਸ਼ਬਦ ਬਾਰੇ ਪਤਾ ਨਹੀਂ ਵੀ ਸ਼ਬਦ ਕਹਿੰਦੇ ਕਿਹਨੂੰ। ਸ਼ਬਦ ਕੋਈ ਵੀ ਹੈ ਵਾਹਿਗੁਰੂ, ਉਹ ਸਾਡੀਆਂ ਅੱਖਾਂ ਦਾ ਵਿਸ਼ੇ ਨਹੀਂ ਹੈ। ਖਿਆਲ ਕਰਨਾ, ਸੂਖਮ ਧਿਆਨ ਨਾਲ ਸੁਣਨਾ ਕਿ ਸ਼ਬਦ ਅੱਖਾਂ ਦਾ ਵਿਸ਼ੇ ਨਹੀਂ ਹੈ। ਸ਼ਬਦ ਕਾਹਦੇ ਨਾਲ ਸੁਣਿਆ ਜਾਂਦਾ ਆ? ਕੰਨਾਂ ਨਾਲ। ਅੱਖਾਂ ਨਾਲ ਸ਼ਬਦ ਸੁਣਿਆ ਨਹੀਂ ਜਾਂਦਾ, ਕੰਨਾਂ ਨਾਲ ਸੁਣਿਆ ਜਾਂਦਾ ਸ਼ਬਦ। ਅਤੇ ਅਸੀਂ ਕਿਹੜੇ ਸ਼ਬਦ 'ਤੇ ਵਿਸ਼ਵਾਸ ਕਰਦੇ ਹਾਂ ਜਿਹੜਾ ਅਸੀਂ ਅੱਖਾਂ ਨਾਲ ਦੇਖਦੇ ਹਾਂ? ਅੱਖਾਂ ਨਾਲ ਜਿਹੜਾ ਸ਼ਬਦ ਸਾਡੇ ਸਾਹਮਣੇ ਆਉਂਦਾ ਨਾ, ਸਾਨੂੰ ਲੱਗਦਾ ਵੀ ਇਹ ਅਸਲੀ ਹੈ। ਜੇ ਉਹੀ ਅਸਲੀ ਨਕਲੀ ਅਸੀਂ ਅੱਖਾਂ ਨਾਲ ਦੇਖਦੇ ਹਾਂ ਅਤੇ ਅਸਲੀ ਨਕਲੀ ਦਾ ਪਤਾ ਅੱਖਾਂ ਨਾਲ ਤਾਂ ਲੱਗ ਹੀ ਨਹੀਂ ਸਕਦਾ, ਸ਼ਬਦ ਕੰਨਾਂ ਨਾਲ ਸੁਣਿਆ ਜਾਂਦਾ ਹੈ। ਜਦੋਂ ਸਾਡੇ ਕੰਨਾਂ ਵਿੱਚ ਪ੍ਰਵੇਸ਼ ਕਰਦਾ ਨਾ ਸ਼ਬਦ, ਤਾਂ ਕੰਨਾਂ 'ਚ ਪ੍ਰਵੇਸ਼ ਕਰਕੇ ਕਿੱਥੇ ਜਾਏ? ਸਾਡੇ ਅੰਦਰ। ਇੱਕ ਬਚਨ ਹੋਰ ਸੱਚੇ ਪਾਤਸ਼ਾਹ ਕਹਿੰਦੇ ਭਈ ਸਾਰੇ ਆਪਾਂ ਜਿੰਨੇ ਇੱਥੇ ਬੈਠੇ ਨਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਸੁਖੀ ਹਰੀ ਕਾ ਦਾਸ। ਕਿਸੇ ਅਜੀਜ਼ ਨੇ, ਕਿਸੇ ਮਹਾਂਪੁਰਸ਼ ਨੇ ਪੰਕਤੀ ਲਿਖੀ ਆ, ਗੁਰਬਾਣੀ ਦੀ ਪੰਕਤੀ ਨਹੀਂ ਹੈ। ਉਹ ਲਿਖਦੇ ਆ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ। ਹੈ ਨਾ ਸਾਰੇ ਆਪਾਂ ਜਿੰਨੇ ਬੈਠੇ ਹਾਂ, ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਚਿੰਤਾ ਕਰਕੇ ਦੁਖੀ ਹੈ, ਥੋੜ੍ਹੇ ਥੋੜ੍ਹੇ ਸਭ ਦੁਖੀ। ਸੁਖੀ ਕੌਣ ਹੈ? ਸੁਖੀ ਹਰੀ ਕਾ ਦਾਸ। ਉਹ ਕਿਉਂ ਸੁਖੀ ਹੈ? ਕਿਉਂਕਿ ਸ਼ਬਦ ਨਾਲ ਜੁੜਿਆ ਹੋਇਆ। ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਬਚਨ ਕਰਦੇ ਆ ਦੁੱਖ ਕਲੇਸ਼ ਨਾ ਭਉ ਵਿਆਪੈ। ਇਹ ਸਾਰਿਆਂ ਨੂੰ ਵਿਆਪ ਰਿਹਾ ਕਿ ਦੁੱਖ ਵੀ ਕਲੇਸ਼ ਸਭ ਵਿਆਪ ਰਹੇ ਨਾ। ਸੱਚੇ ਪਾਤਸ਼ਾਹ ਕਿਤੇ ਜੇ ਇਹਨਾਂ ਤੋਂ ਛੁੱਟਣਾ ਚਾਹੁੰਦੇ ਹੋ ਤੇ ਇੱਕ ਬਚਨ ਪੱਲੇ ਬੰਨ ਲਓ, ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ। ਹਿਰਦੈ, ਗੁਰਮੰਤਰ ਕਿੱਥੇ ਹੋਵੇ? ਹਿਰਦੇ 'ਚ। ਅੱਖਾਂ ਨਾਲ ਦਰਸ਼ਨ ਕਰਨ ਨਾਲ ਨਹੀਂ, ਇਹ ਵੀ ਨਾ ਸਮਝ ਲੈਣਾ ਵੀ ਹਾਂ ਖੰਡਨ ਹੋ ਰਿਹਾ ਵੀ ਅੱਖਾਂ ਨਾਲ ਦਰਸ਼ਨ ਹੀ ਨਹੀਂ ਕਰਨੇ, ਐਸਾ ਨਹੀਂ ਹੈ। ਅੱਖਾਂ ਨਾਲ ਦਰਸ਼ਨ ਕਰਕੇ ਗੁਰਬਾਣੀ ਪੜ੍ਹਨੀ ਹੈ, ਪਰ ਜਦੋਂ ਗੁਰਬਾਣੀ ਅੱਖਾਂ ਨਾਲ ਦਰਸ਼ਨ ਕਰਦੇ ਹਾਂ ਫਿਰ ਰਸਨਾ ਨਾਲ ਬੋਲਦੇ ਹਾਂ ਅਤੇ ਕੰਨਾਂ ਨਾਲ ਸੁਣਦੇ ਹਾਂ, ਅਤੇ ਸੁਣ ਕੇ ਕੀ ਕਰਨਾ? ਗੁਰਮੰਤਰ ਹਿਰਦੈ ਹੋਏ, ਉਹਨੂੰ ਹਿਰਦੇ ਦੇ ਵਿੱਚ ਟਿਕਾਉਣਾ ਆ। ਜਿਨ੍ਹਾਂ ਦੇ ਹਿਰਦੇ ਵਿੱਚ ਕਹਿੰਦੇ ਟਿਕਿਆ ਹੋਇਆ ਨਾ ਗੁਰੂ ਦਾ ਮੰਤਰ, ਉਹਨਾਂ ਨੂੰ ਨਾ ਦੁੱਖ ਹੈ, ਨਾ ਕਲੇਸ਼ ਹੈ, ਨਾ ਕਿਸੇ ਚੀਜ਼ ਦਾ ਡਰ ਹੈ। ਪਰ ਹਿਰਦੇ 'ਚ ਹੋਣਾ ਚਾਹੀਦਾ ਹੈ। ਅਤੇ ਜੇ ਕੇਵਲ ਦਰਸ਼ਨ ਮਾਤਰ ਹੀ ਹੈ, ਦਰਸ਼ਨ ਦਾ ਖੰਡਨ ਨਹੀਂ, ਫਿਰ ਮੈਂ ਬੇਨਤੀ ਕਰ ਰਿਹਾ ਵੀ ਗੁਰਬਾਣੀ ਦਾ ਦਰਸ਼ਨ ਕਰਨਾ ਖੰਡਨ ਨਹੀਂ। ਪਰ ਸੱਚੇ ਪਾਤਸ਼ਾਹ ਕਹਿੰਦੇ ਵੀ ਉੱਥੇ ਹੀ ਨਾ ਇੱਕ ਦੂਜੇ ਨਾਲ ਲੜੀ ਜਾਓ, ਸ਼ਬਦ ਨੂੰ ਦੇਖ ਕੇ ਨਾ ਲੜੀ ਜਾਓ, ਸ਼ਬਦ ਦੇ ਦਰਸ਼ਨ ਕਰੋ, ਸ਼ਬਦ ਨੂੰ ਕੰਨਾਂ ਨਾਲ ਸੁਣੋ ਅਤੇ ਹਿਰਦੇ ਵਿੱਚ ਧਾਰਨ ਕਰੋ। ਸੁਣਿਆ, ਮੰਨਿਆ, ਮਨ ਕੀਤਾ,
1: ਭਾਉ ਸੁਣ ਕੇ ਫਿਰ ਮੰਨਣਾ ਆ, ਫਿਰ ਭਾਉ ਦਾ ਧਿਨ ਧਿਆਸਨ ਕਰਨਾ ਅੰਦਰ ਟਿਕਾਉਣਾ ਹੈ। ਤੇ ਜੇ ਕੇਵਲ ਸੁਣਨ ਮਾਤਰ ਹੀ ਹੈ ਤੇ ਜਾਂ ਸੁਣਾਉਣ ਮਾਤਰ ਹੀ ਹੈ, ਇਕੱਲਾ ਸੁਣਨ ਮਾਤਰ ਵੀ ਨਹੀਂ ਸੁਣਾਉਣ ਮਾਤਰ ਵੀ, ਤੇ ਫਿਰ ਭਾਈ ਗੁਰਦਾਸ ਜੀ ਨੂੰ ਪੁੱਛ ਲਓ ਕੀ ਕਹਿੰਦੇ। ਭਾਈ ਗੁਰਦਾਸ ਜੀ, ਗਾਏ ਸੁਣੇ ਆਖੇ ਮੀਚੈ ਪਾਈਏ ਨਾ ਪਰਮ ਪਦ। ਸਾਰਿਆਂ ਨੂੰ ਭਾਈ ਸਾਹਿਬ ਨੇ ਸਾਰਿਆਂ ਨੂੰ ਮਤ ਦਿੱਤੀ ਹੈ ਵੀ ਸਾਰੇ ਮਤ ਲੈ ਲਓ ਵੀ ਗਾਏ ਸੁਣੇ ਆਖੇ ਮੀਚੈ। ਹੁਣ ਗਾ ਕੇ ਵੀ ਮੈਂ ਸੁਣਾ ਰਿਹਾ ਨਾ, ਜਾਂ ਰਾਗੀ ਸਿੰਘ ਸੁਣਾ ਕੇ ਗਏ ਆ, ਤੇ ਆਪਾਂ ਵੀ ਅੱਖਾਂ ਮੀਟ ਕੇ ਸੁਣਿਆ ਆ। ਭਾਈ ਸਾਹਿਬ ਕਹਿੰਦੇ ਗਾਏ ਸੁਣੇ ਆਖੇ ਮੀਚੈ ਪਾਈਏ ਨਾ ਪਰਮ ਪਦ। ਸਾਰੇ ਚਾਹੁੰਦੇ ਨਾ ਵੀ ਸਾਨੂੰ ਪਰਮ ਪਦ ਦੀ ਮੁਕਤੀ ਦੀ ਪ੍ਰਾਪਤੀ ਹੋ ਜਾਏ, ਸਾਡਾ ਜਨਮ ਮਰਨ ਛੁੱਟ ਜਾਏ। ਤੇ ਕਹਿੰਦੇ ਭਾਈ ਇਸ ਤਰ੍ਹਾਂ ਗੱਲ ਨਹੀਂ ਬਣਨੀ ਭਾਈ ਸਾਹਿਬ। ਭਾਈ ਗੁਰਦਾਸ ਜੀ ਮਹਾਰਾਜ ਕਹਿੰਦੇ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਤੇ ਫਿਰ ਕਰਨਾ ਕੀ ਹੈ? ਭਾਈ ਸਾਹਿਬ ਜੀ ਨੂੰ ਪੁੱਛੋ ਵੀ ਕਰਨਾ ਕੀ ਆ, ਵੀ ਕਿਵੇਂ ਗੱਲ ਬਣੇਗੀ? ਕਹਿੰਦੇ ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਦੋਂ ਤੱਕ ਗੁਰੂ ਉਪਦੇਸ਼ ਲੈ ਕਰਕੇ ਗੁਰਮੰਤਰ ਲੈ ਕਰਕੇ ਕਮਾਈ ਨਹੀਂ ਨਾ ਕਰਦੇ, ਗੁਰਮੰਤਰ ਹਿਰਦੈ ਹੋਏ ਪਹਿਲਾਂ ਵੀ ਮਚਨ ਕਰਿਆ ਨਾ, ਨਹੀਂ ਤਾਂ ਪੁਛਤ ਪਥਕ ਤੇ ਮਾਰਗ ਨਾ ਤਾਰੇ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪੁਛਤ ਹੈ ਵੈਦ ਖਾਤ ਔਖਦ ਨ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੁਛਤ ਹੈ ਦੁਹਾਗ ਸੁਹਾਗਣ ਕਰਮ ਹੈ ਦੁਹਾਗਣ ਕੈ, ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈਏ। ਗਾਏ ਸੁਣੇ ਆਖੇ ਮੀਚੈ ਪਾਈਏ ਨਾ ਪਰਮ ਪਦ। ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਦੋਂ ਤੱਕ ਅਭਿਆਸ ਨਹੀਂ ਕਰਦੇ ਗੁਰਮੰਤਰ ਦਾ, ਮੂਲ ਮੰਤਰ ਦਾ, ਸ਼ਬਦ ਦਾ ਅਭਿਆਸ ਨਹੀਂ ਕਰਦੇ, ਉਦੋਂ ਤੱਕ ਫਿਰ ਗੱਲ ਬਣਦੀ ਨਹੀਂ। ਆਪਾਂ ਸ਼ਬਦ ਦਾ ਅਭਿਆਸ ਕੀਤਾ, ਮਹਾਂਪੁਰਖਾਂ ਨੇ ਕਿਰਪਾ ਕੀਤੀ, ਉੱਦਮ ਕੀਤਾ, ਉਪਰਾਲਾ ਕੀਤਾ, ਗੁਰੂ ਸਾਹਿਬ ਨੇ ਤਰਸ ਕੀਤਾ, ਮਾਤਾ ਜੀ ਨੇ ਤਰਸ ਕੀਤਾ, ਸਤਿਕਾਰਯੋਗ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ, ਅਰਦਾਸ ਕੀਤੀ, ਸਿੰਘ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਅਤੇ ਆਪਾਂ ਸਾਰਿਆਂ ਨੇ ਸ਼ਬਦ ਨਾਲ ਜੁੜਨ ਦਾ ਯਤਨ ਕੀਤਾ, ਅਤੇ ਉਹ ਜਿਹੜਾ ਅਭਿਆਸ ਆਪਾਂ ਨੂੰ ਮਹਾਂਪੁਰਖਾਂ ਨੇ ਕਰਾਇਆ ਨਾ, ਹੁਣ ਉਸ ਅਭਿਆਸ ਨੂੰ ਆਪਾਂ ਦਰਸ਼ਨ ਵੀ ਅੱਖਾਂ ਨਾਲ ਸ਼ਬਦ ਦੇ ਕੀਤੇ, ਕੰਨਾਂ ਨਾਲ ਸੁਣਿਆ ਵੀ ਹੈ, ਪਰ ਹੁਣ ਸੁਣਿਆ ਮੰਨਿਆ ਮਨ ਕੀਤਾ ਭਾਉ, ਹੁਣ ਸੁਣ ਵੀ ਲਿਆ ਉਹਨੂੰ ਮੰਨਣਾ ਆ ਅਤੇ ਉਹਨੂੰ ਭਾਉ ਅਭਿਆਸ ਕਰਨਾ ਆ, ਅੰਦਰ ਟਿਕਾਉਣਾ ਆ, ਅਤੇ ਜਿਨ੍ਹਾਂ ਦੇ ਅੰਦਰ ਟਿਕ ਜਾਏਗਾ ਉਹਨਾਂ ਦਾ ਬੇੜਾ ਸਤਿਗੁਰੂ ਪਾਰ ਕਰਨਗੇ, ਕਿਰਪਾ ਕਰਨਗੇ। ਸ਼ਬਦ ਮਰਹੋ ਫਿਰ ਜੀਵਹ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇਸ ਕਰਕੇ ਭਾਈ ਸ਼ਬਦ ਨਾਲ ਜੁੜੇ ਹਾਂ, ਸਤਿਗੁਰਾਂ ਦੇ ਐਸ ਅਸਥਾਨ 'ਤੇ ਸ਼ਬਦ ਨਾਲ ਜੁੜਨ ਦੀ ਤਾਕੀਦ ਸੱਚੇ ਪਾਤਸ਼ਾਹ ਨੇ ਕੀਤੀ ਹੈ, ਅਤੇ ਆਪਾਂ ਸ਼ਬਦ ਨਾਲ ਜੁੜਨ ਦਾ ਮਹੱਤਵ ਸਮਝੀਏ। ਸ਼ਬਦ ਨਾਲ ਜੁੜਿਆ ਕਿਵੇਂ ਜਾਂਦਾ ਆ, ਸ਼ਬਦ ਕਿਹਨੂੰ ਕਹਿੰਦੇ ਆ, ਸ਼ਬਦ ਦਾ ਅਭਿਆਸ ਕਿਵੇਂ ਕੀਤਾ ਜਾਂਦਾ, ਇਹ ਸਭ ਆਪਾਂ ਨੂੰ ਮਹਾਂਪੁਰਖ ਦੱਸਦੇ ਆ। ਅਤੇ ਆਪ ਜੀ ਸਾਰੇ ਹੀ ਵਡਭਾਗੇ ਹੋ, ਕਿਉਂਕਿ ਆਪ ਜੀ ਤਾਂ ਸਭ ਅਭਿਆਸੀ ਹੋ, ਦਾਸ ਤਾਂ ਕੇਵਲ ਸੁਣਾਉਣ ਵਾਲਾ ਹੀ ਹੈ, ਅਭਿਆਸੀ ਤੋਂ ਆਪ ਹੀ ਹੋ। ਅਤੇ ਮਹਾਂਪੁਰਖਾਂ ਨੂੰ ਫਿਰ ਇੱਕ ਵਾਰ ਬਹੁਤ ਬਹੁਤ ਵਧਾਈ ਹੈ ਜੋ ਮਹਾਂਪੁਰਖਾਂ ਨੇ ਉੱਦਮ ਕੀਤਾ। ਸਾਡੇ ਸਾਰੇ ਹੀ ਮਹਾਂਪੁਰਖੇ ਵਿਦਵਾਨ ਆ, ਮੈਂ ਤਾਂ ਵਿਦਿਆਰਥੀ ਹਾਂ ਛੋਟਾ ਜਿਹਾ, ਇਹ ਆਪ ਜੀ ਨੂੰ ਬਹੁਤ ਕੁਝ ਦੱਸ ਸਕਦੇ ਆ, ਮੈਂ ਤਾਂ ਇਹਨਾਂ ਦੇ ਕਹਿਣ 'ਤੇ ਬੇਨਤੀ ਕਰ ਰਿਹਾ। ਅਤੇ ਇਹਨਾਂ ਮਹਾਂਪੁਰਖਾਂ ਦੇ ਕੋਲੋਂ ਯੁਕਤੀ ਪੁੱਛ ਕੇ ਆਪਾਂ ਸ਼ਬਦ ਦੇ ਅਭਿਆਸੀ ਬਣੀਏ, ਅਤੇ ਜਿਸ ਕਰਕੇ ਫਿਰ ਜਿਹੜਾ ਸਾਡਾ ਇਹ ਜਨਮ ਹੈ, ਵਾਰ ਵਾਰ ਸਾਨੂੰ ਜਨਮਣਾ ਮਰਨਾ ਪੈ ਰਿਹਾ ਆ, ਇਹ ਤਾਂ ਹੀ ਖਤਮ ਹੋਗਾ ਜਦੋਂ ਆਪਾਂ ਸ਼ਬਦ ਦਾ ਰੂਪ ਹੋ ਜਾਵਾਂਗੇ। ਅਤੇ ਫਿਰ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਆਪਾਂ ਗੁਰਬਾਣੀ ਰੂਪ ਹੋਈਏ, ਸ਼ਬਦ ਰੂਪ ਹੋਈਏ। ਅਤੇ ਸ਼ਬਦ ਜਿਹੜਾ ਵਿਆਪਕ ਹੈ, ਸ਼ਬਦ ਦਾ ਕੋਈ ਰੂਪ ਨਹੀਂ ਹੈ, ਸ਼ਬਦ ਦਾ ਰੂਪ ਨਹੀਂ ਔਖਾ, ਸ਼ਬਦ ਨੂੰ ਆਪਾਂ, ਮੈਂ ਪਹਿਲੇ ਬੇਨਤੀ ਕੀਤੀ, ਸ਼ਬਦ ਦਾ ਰੂਪ ਨਹੀਂ ਹੁੰਦਾ। ਜੇ ਕਿ ਦ੍ਰਿਸ਼ਟਾਂਤ ਲਓ ਤਾਂ ਆਪਾਂ ਕਈ ਵਾਰ ਖੂਹ ਦੇ ਵਿੱਚ ਆਵਾਜ਼ ਮਾਰੀਏ ਨਾ, ਖੂਹ ਦੇ ਵਿੱਚ ਉੱਤੋਂ ਆਵਾਜ਼ ਮਾਰੋ ਤਾਂ ਕੀ ਹੁੰਦਾ ਆ, ਅੰਦਰੋਂ ਆਵਾਜ਼ ਆਉਂਦੀ ਹੈ ਵਾਪਸ। ਸ਼ਬਦ ਤੁਸੀਂ ਦੇ ਸਕਦੇ ਹੋ, ਥੱਲੇ ਪਾਣੀ 'ਚ ਆਵਾਜ਼ ਮਾਰੋ ਤਾਂ ਸ਼ਬਦ ਦਾ ਦਰਸ਼ਨ ਹੋਏਗਾ, ਅੱਖਾਂ ਨਾਲ ਦਰਸ਼ਨ ਨਹੀਂ ਹੋਏਗਾ, ਪਰ ਅੰਦਰੋਂ ਆਵਾਜ਼ ਵਾਪਸ ਆਏਗੀ, ਜਾਣੀ ਸਾਨੂੰ ਕੰਨਾਂ ਵਿੱਚ ਸੁਣੇਗੀ, ਜੋ ਅਸੀਂ ਬੋਲਾਂਗੇ ਉਹੋ ਹੀ ਸਾਨੂੰ ਅੰਦਰੋਂ ਦੁਬਾਰਾ ਸੁਣੇਗਾ। ਪਰ ਜੇ ਕਹੀਏ ਵੀ ਪਾਣੀ 'ਚ ਥੱਲੇ ਖੂਹ 'ਚ ਦੇਖ ਲਓ ਸ਼ਬਦ, ਫਿਰ ਦਿਖ ਜਾਏਗਾ, ਨਹੀਂ ਦਿਖੇਗਾ। ਸ਼ਬਦ ਵਿਆਪਕ ਹੈ, ਪ੍ਰਭੂ ਵੀ ਵਿਆਪਕ ਹੈ, ਸ਼ਬਦ ਵੀ ਵਿਆਪਕ ਹੈ। ਇਸ ਕਰਕੇ ਆਪਾਂ ਉਸ ਸ਼ਬਦ ਨਾਲ ਜੁੜਨਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਸਾਨੂੰ ਸ਼ਬਦ ਨਾਲ ਜੋੜਿਆ। ਤੇ ਆਪਾਂ ਸਾਰੇ ਵਿਟਭਾਗੇ ਹਾਂ। ਦਾਸ ਨੇ ਸੂਖਸ਼ਮ ਵਿਚਾਰਾਂ ਕਰਦੇ ਹੋਏ ਕਈ ਗਲਤੀਆਂ ਕੀਤੀਆਂ ਹੋਣਗੀਆਂ, ਆਪ ਸੰਗਤ ਨੇ ਅਸੀਸ ਬਖਸ਼ਣੀ। ਮਹਾਂਪੁਰਖਾਂ ਨੂੰ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ। ਆਪਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਬਜ ਦੀ ਸੋਝੀ ਬਖਸ਼ਣ ਅਤੇ ਅਸੀਂ ਸ਼ਬਦ ਦੇ ਨਾਲ ਜੁੜ ਸਕੀਏ। ਇੰਨੀਆਂ ਹੀ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੇ ਮਹਾਂਪੁਰਖਾਂ ਨੂੰ ਸਾਰਿਆਂ ਨੂੰ ਨਮਸਕਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਨਮਾਨਯੋਗ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ, ਜਿਨ੍ਹਾਂ ਨੇ ਹਿਰਦੈ ਜਪੋ, ਨੇਤਰ ਧਿਆਨ ਲਾਵੋ, ਸ਼੍ਰਵਣੀ ਕਥਾ ਸੁਣਾਏ, ਚਰਨੀ ਚਲੋ ਮਾਰਗ ਠਾਕੁਰ ਕੈ, ਰਸਨਾ ਹਰ ਗੁਣ ਗਾਏ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਪ੍ਰਵਚਨਾਂ ਦੀ ਸਾਂਝ ਪਾਈ, ਗੁਰਮਤਿ ਦਾ ਸੁਨੇਹਾ ਦਿੱਤਾ, ਆਪ ਜੀ ਨੇ ਆਨੰਦ ਮਾਨਿਆ। ਸਤਿਸੰਗ ਜੀ, 5-6 ਮਿੰਟ ਦਾ ਹੋਰ ਸਮਾਂ ਹੈ, ਫਿਰ ਸਮਾਪਤੀ ਹੈ। ਸਨਮਾਨਯੋਗ ਸੰਤ ਬਾਬਾ ਜੋਗਾ ਸਿੰਘ ਜੀ ਨਾਨਕਸਰ ਕਰਨਾਲ, ਸਨਮਾਨਯੋਗ ਸੰਤ ਅਰਜਨ ਸਿੰਘ ਜੀ ਆਲਮਪੁਰ, ਸਨਮਾਨਯੋਗ ਸੰਤ ਮਹਿੰਦਰ ਸਿੰਘ ਜੀ ਅਯੋਧਿਆ, ਸਾਰੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਗੁਰਚਰਨਾਂ ਵਿੱਚ ਬੈਠੇ ਹਨ। ਆਨੰਦ ਮਾਨੀਏ ਸੰਤ ਬਾਬਾ ਜੋਗਾ ਸਿੰਘ ਜੀ ਨਾਨਕਸਰ ਕਰਨਾਲ।
3: ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਗੁਰਸਿੱਖ ਭਾਗਾਂ ਵਾਲੇ ਵਡਭਾਗੀ ਬੈਠੇ ਹੋ, ਜਿਨ੍ਹਾਂ ਨੂੰ ਮਹਾਨ ਜਪ ਤਪ ਤੋਂ ਬਾਅਦ 125,000 ਜਪਜੀ ਸਾਹਿਬ ਦੇ ਪਾਠ ਦਾ ਜੋ ਸੰਕਲਪ ਗੁਰੂ ਸਾਹਿਬ ਨੇ ਮਹਾਂਪੁਰਖਾਂ ਦੀ ਪ੍ਰੇਰਨਾ, ਮਹਾਂਪੁਰਖਾਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰਾਂ ਨੇ ਸੰਪੂਰਨ ਕਰਾਇਆ ਹੈ। ਬਾਬਾ ਕੁਲਵੰਤ ਸਿੰਘ ਮਹਾਰਾਜ ਦੀ ਪ੍ਰੇਰਨਾ, ਜਿਵੇਂ ਸ਼ਾਸਤਰੀ ਜੀ ਸਾਡੇ ਬਹੁਤ ਵਿਦਵਾਨ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਔਰ ਪ੍ਰਾਤਨ ਸਿੰਘ ਜਦੋਂ ਇਕੱਠੇ ਹੁੰਦੇ ਨੇ ਕਹਿੰਦੇ ਨੇ ਸਾਡਾ ਵੱਡਾ ਭਾਈ ਹੈ ਨਿਰਮਲਾ ਪੰਥ, ਕਿਉਂਕਿ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਸ਼ੀ ਭੇਜ ਕੇ ਇਹ ਵਿਦਵਤਾ ਹਾਸਲ ਕੀਤੀ, ਫਿਰ ਖਾਲਸਾ ਪੰਥ ਸਿਰਜਿਆ। ਇਸ ਕਰਕੇ ਬੜੇ ਬੜੇ ਵੱਡੇ ਵਿਦਵਾਨ ਔਰ ਬੜੇ ਬੜੇ ਵੱਡੇ ਲਿਖਾਰੀ, ਜਿਨ੍ਹਾਂ ਨੇ ਹੱਥ ਲਿਖਤ ਮਹਾਰਾਜ ਦੇ ਸਰੂਪ, ਗੁਟਕੇ, ਗੁਰਬਾਣੀ, ਜੋ ਸਭ ਤੋਂ ਵੱਡੀ ਦੇਣ ਇਸ ਨਿਰਮਲ ਪੰਥ ਦੀ ਹੈ। ਵਿਦਵਤਾ ਭਰਪੂਰ ਬਚਨਾਂ ਨਾਲ ਤੁਹਾਡੇ ਨਾਲ ਸਾਂਝ ਪਾਈ ਹੈ ਸੰਗਤ ਜੀ। ਇਹ ਪਵਿੱਤਰ ਧਰਤੀ ਜਿੱਥੇ ਸਾਨੂੰ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ, ਬਚਨ ਕੀਤੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਧੰਨ ਬਾਬਾ ਆਨੰਦ ਸਿੰਘ ਜੀ ਸੰਪਰਦਾਇ ਨਾਨਕਸਰ ਦੇ ਅਜ਼ੀਜ਼ ਮਹਾਂਪੁਰਸ਼ ਨੇ ਬਾਬਾ ਹਰਚਰਨ ਸਿੰਘ ਜੀ, ਹਮੇਸ਼ਾ ਮਹਾਂਪੁਰਸ਼ਾਂ ਨੂੰ, ਗੁਰਸਿੱਖਾਂ ਨੂੰ ਸਮਰਪਿਤ ਸਮਾਗਮ ਕਰਦੇ ਹਨ, ਔਰ ਬਹੁਤ ਵੱਡੇ ਵੱਡੇ ਮੂਲ ਮੰਤਰ ਦੇ ਜਪਜੀ ਸਾਹਿਬ ਦੇ ਪਾਠ, ਇਸ ਤਰ੍ਹਾਂ ਦੇ ਕੋਈ ਨਾ ਕੋਈ ਪ੍ਰੋਗਰਾਮ ਹਮੇਸ਼ਾ ਲੀਕ ਕੇ ਰੱਖਦੇ ਹਨ। ਮਹਾਨ ਕੀਰਤਨ ਰਾਹੀਂ ਆਪਾਂ ਨੇ ਹਾਜ਼ਰੀ ਭਰੀ ਹੈ। ਮਹਾਰਾਜ ਕਹਿੰਦੇ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਹਾਂ ਬਕੁੰਠ ਜੈ ਕੀਰਤਨ, ਤੇਰਾ ਤੂੰ ਆਪੇ ਸ਼ਰਧਾ ਲਾਏ। ਕੀਰਤਨ ਇੱਕ ਮਹਾਨ ਭਗਤੀ ਹੈ, ਜਿਵੇਂ ਸ਼ਾਸਤਰੀ ਜੀ ਨੇ ਦੱਸਿਆ ਕਲਯੁਗ ਵਿੱਚ ਉੱਤਮ ਭਗਤੀ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਤੁਹਾਡਾ ਸਮਾਂ ਸਫਲਾ ਕਰਨ ਲਈ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਮਾਤਾ ਸਾਹਿਬ ਦੇਵਾਂ ਦੇ ਚਰਨਾਂ ਵਿੱਚ ਵੱਡੀਆਂ ਆਪਾਂ ਹਾਜ਼ਰੀਆਂ ਲਵਾਈਆਂ। ਹੁਣ ਬਾਪੂ ਕਲੰਗੀਧਰ ਪਿਤਾ ਦਸ਼ਮੇਸ਼ ਦੇ ਚਰਨਾਂ ਵਿੱਚ ਆਪਾਂ ਹਾਜ਼ਰੀਆਂ ਲਵਾ ਰਹੇ ਹਾਂ। ਸੋ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਆਪਾਂ ਸਾਰਿਆਂ ਨੂੰ ਇਸ ਭਾਗਾ ਸਮਾਂ ਮਿਲਿਆ ਹੈ। ਔਰ ਜਿਵੇਂ ਬਾਬਾ ਕੁਲਵੰਤ ਸਿੰਘ ਜੀ ਕਹਿੰਦੇ ਸਨ, ਸਿਮਰਨ ਕਰਦਿਆਂ ਕਰਦਿਆਂ ਸ਼ਾਸਤਰੀ ਜੀ ਨੇ ਵੀ ਕਿਹਾ ਹੈ ਸ਼ਬਦ ਮਰੋ ਜੀਵੋ ਸਭ। ਫਿਰ ਬੋਰ ਨਾ ਮਹਾਂਪੁਰਖ ਸਾਡੇ ਬਾਬਾ ਰਾਮ ਸਿੰਘ ਜੀ ਬੜੀ ਇਸ ਸ਼ਬਦ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਐਸੇ ਰਸ ਵਿੱਚ ਲੈ ਜਾਂਦੇ ਸਨ। ਸੋ ਸਿੰਘ ਸਾਹਿਬ ਜੀ ਨੇ ਵੀ ਕਿਹਾ ਕਿ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਪਜੀ ਸਾਹਿਬ 'ਚੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣ। ਕਿਸੇ ਕਵੀ ਨੇ ਲਿਖਿਆ ਹੈ ਨਾ, ਨੀਲਾ ਹੋਵੇ ਘੋੜਾ ਪੈਰ ਸੁੰਦਰ ਰਕਾਵ ਜੋੜਾ ਤੀਰ ਤੇ ਕਮਾਨ ਨਾਲ ਆਓ ਕਰ ਸਾਜ ਸਾਜ ਬੰਕੇ ਕਟਾਰ ਪੰਜੇ ਲਾਏ ਹਥਿਆਰ ਪਿੱਛੇ ਫੌਜਾਂ ਦੀ ਕਤਾਰ ਨਾਲ ਹੁੰਦੀ ਆਵੇ ਗੱਜ ਗੱਜ ਚਿੱਟਾ ਹੋਵੇ ਬਾਜ ਸੱਜੇ ਹੱਥ ਉੱਤੇ ਸੋਹਣਾ ਲੱਗੇ ਕਲਗੀ ਦੀ ਰੋਸ਼ਨੀ ਹੋਵੇ ਸਾਰੇ ਜਗ ਮਗ ਮਿਰਦੇ ਆਪਣਾ ਤਕਾਓ ਮੇਰੀ ਬੇਨਤੀ ਮਨਾਓ ਦਰਸ਼ਨ ਕਰਾਂ ਅੱਜ ਰੱਜ ਰੱਜ। ਇਹੋ ਪਵਿੱਤਰ ਧਰਤੀ 'ਤੇ ਆਏ ਹੋ ਕਲਗੀਧਰ ਪਾਤਸ਼ਾਹ ਦੇ ਆਪਾਂ ਨੂੰ ਦਰਸ਼ਨ ਹੋਣ, ਐਸੀਆਂ ਭਾਵਨਾ ਬਣਾ ਕੇ ਆਪਾਂ ਸਤਸੰਗ ਵਿੱਚੋਂ ਇਹ ਲਾਭ ਲੈਣਾ ਹੈ, ਇਹ ਸੰਕਲਪ ਕਰਨਾ ਹੈ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਜਪਦਿਆਂ ਜਪਦਿਆਂ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ ਦੇਣ, ਸਾਡਾ ਜੀਵਨ ਸਫਲਾ ਹੋ ਜਾਏ। ਬਾਬਾ ਆਨੰਦ ਸਿੰਘ ਜੀ ਨੇ ਜਦੋਂ ਇਸ ਧਰਤੀ 'ਤੇ ਮਹਾਨ ਸੇਵਾ ਕੀਤੀ ਬਹੁਤ ਲੰਮਾ ਸਮਾਂ, ਕੋਈ 12 ਸਾਲ ਕਹਿੰਦਾ ਕੋਈ ਵੱਧ, ਅਤੇ ਜਦੋਂ ਸੰਤ ਜਵੰਦ ਸਿੰਘ ਅਤੇ ਬਾਬਾ ਆਨੰਦ ਸਿੰਘ ਜੀ ਸਾਰਾਗੜੀ ਫਿਰੋਜ਼ਪੁਰ ਦੇ ਇਲਾਕੇ ਵਿੱਚ ਗਏ ਅਤੇ ਫਿਰ ਭਾਵਨਾ ਬਣ ਗਈ ਹੁਣ ਦਰਸ਼ਨ ਕਲਗੀਧਰ ਪਿਤਾ ਗੁਰੂ ਨਾਨਕ ਸਾਹਿਬ ਹੁਣ ਦਰਸ਼ਨ ਦਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੇ ਦੋਵੇਂ ਮਹਾਂਪੁਰਖ, ਪ੍ਰਸ਼ਾਦ ਤਿਆਰ ਕਰਨਾ ਅਤੇ ਭੋਗ ਵਾਸਤੇ ਅਰਦਾਸ ਕਰਨੀ। ਕੁਛ ਦਿਨ ਬੀਤ ਗਏ, ਸਰੀਰ ਨਿਰਬਲ ਹੋ ਗਏ, ਪਰ ਅੰਦਰ ਦਾ ਭਰੋਸਾ ਅੰਦਰ ਦੀ ਭਾਵਨਾ ਦ੍ਰਿੜ ਹੈ। ਤਾਂ ਕਹਿੰਦੇ ਨੇ ਫਿਰ ਕਿਰਪਾ ਹੋਈ, ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ, ਕਿਹਾ ਰਿਸ਼ੀ ਉਹ ਬੜਾ ਹਟ ਕੀਤਾ ਹੈ। ਅਤੇ ਸੰਤ ਜਵੰਦ ਸਿੰਘ ਜੀ ਉਹਨਾਂ ਨੂੰ ਕਿਹਾ ਮੰਗੋ ਕੀ ਇੱਛਾ ਹੈ। ਕਹਿਣ ਲੱਗੇ ਮਹਾਰਾਜ ਜਦੋਂ ਮੈਂ ਕੀਰਤਨ ਕਰਾਂ ਸੰਗਤਾਂ ਕੀਰਤਨ ਵਿੱਚ ਬੈਠਣ ਅਤੇ ਦਰਸ਼ਨ ਹੋਣ ਆਪ ਜੀ ਦੇ ਸੰਗਤਾਂ ਨੂੰ ਵੀ। ਅਤੇ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਜਦੋਂ ਕਿਹਾ ਉਹ ਕਹਿਣ ਲੱਗੇ ਮਹਾਰਾਜ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ, ਆਪ ਜੀ ਦੇ ਦਰਸ਼ਨਾਂ ਦੀ ਇੱਛਾ ਸੀ ਪੂਰੀ ਹੋਈ ਹੈ। ਦੂਜੀ ਵਾਰੀ ਕਿਹਾ ਰਿਖੀ ਜੀ ਮੰਗੋ। ਜਦੋਂ ਤੀਸਰੀ ਵਾਰੀ ਕਿਹਾ ਨਾ ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਨੇ ਮਹਾਰਾਜ ਕਿਰਪਾ ਕਰੋ ਆਪਣਾ ਬਣਾ ਲਓ। ਤੇ ਮਹਾਂਪੁਰਸ਼ ਸੁਣਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ। ਅੱਜ ਸੰਸਾਰ ਵਿੱਚ ਐਸੇ ਮਹਾਨ ਤਪੱਸੀਆਂ ਤਪੱਸਿਆ ਕਰਨ ਵਾਲੇ ਮਹਾਂਪੁਰਖਾਂ ਦੇ ਆਪਾਂ ਜਦੋਂ ਜੀਵਨ ਨੂੰ ਪੜ੍ਹਦੇ ਹਾਂ ਉਹਨਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਸੋ ਇਸ ਘਰ ਵਿੱਚੋਂ ਵੱਡੀ ਪ੍ਰੇਰਨਾ ਲੈ ਕੇ ਬਾਬਾ ਚਰਨ ਸਿੰਘ ਜੀ ਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ, ਸੰਗਤਾਂ ਅਤੇ ਸਾਧੂਆਂ ਨੂੰ ਨਾਲ ਲਿਆ ਅਤੇ ਇਹ ਮਹਾਨ ਕਾਰਜ ਗੁਰੂ ਸਾਹਿਬ ਨੇ ਬੜੀ ਹੀ ਸਤਿਗੁਰੂ ਜੀ ਦੀ ਰਹਿਮਤ ਮਿਹਰ ਹੋਈ ਹੈ ਨਿਰਵਿਘਨਤਾ ਨਾਲ ਸਮਾਪਤੀ ਹੋਈ ਹੈ। ਬੜਾ ਵੱਡਾ ਯੱਗ ਹੋਇਆ ਸੰਗਤ ਜੀ। ਸੋ ਸਮਾਪਤੀ ਦਾ ਵੀ ਸਮਾਂ ਹੈ। ਮਹਾਂਪੁਰਖ ਕੋਈ ਧਾਰਨਾ ਕਹਿ ਰਹੇ ਸਨ, ਆਓ ਸਾਰੇ ਪੜ੍ਹੀਏ।

0: ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਧਾਮ ਸਥਾਨ ਹੈ ਬਹੁਤ ਸੁੰਦਰ। ਬਾਬਾ ਮਹਿੰਦਰ ਸਿੰਘ ਜੀ ਜੋ ਸਾਰੇ ਅਸੀਂ ਬਚਪਨ ਦੇ ਸਾਥੀ ਹਾਂ, ਬਾਬਾ ਚਰਨ ਸਿੰਘ ਜੀ ਅੱਜ ਕਹਿ ਰਹੇ ਸਨ ਲੈ ਕੇ ਸਾਨੂੰ ਬਚਪਨ ਚ ਮਹਿੰਦਰ ਸਿੰਘ ਆਇਆ ਔਰ ਚੋਲਾ ਬਾਬਾ ਜੰਗ ਸਿੰਘ ਮਹਾਰਾਜ ਦੇ ਸਥਾਨ ਤੇ ਇਹਨਾਂ ਨੇ ਪਾਇਆ ਤੇ ਮਹਾਰਾਜ ਦੀ ਕਿੱਡੀ ਕਿਰਪਾ ਹੋਈ ਹੈ, ਬਹੁਤ ਸਤਿਗੁਰਾਂ ਦੀ ਰਹਿਮਤ ਹੋਈ ਹੈ, ਮਹਾਂਪੁਰਖਾਂ ਦੀ ਸੰਗਤ ਕਰਕੇ ਸਤਿਗੁਰੂ ਦੀ ਰਹਿਮਤ ਹੋਈ ਹੈ ਤੇ ਸਤਿਗੁਰੂ ਜੀ ਨੇ ਆਪਣੀ ਮਹਾਨ ਕਿਰਪਾ ਕਰਕੇ ਐਸੇ ਜਪ ਤਪ ਕਰਨ ਦਾ ਮਾਣ ਦਿੱਤਾ ਹੈ ਸੰਗਤ ਜੀ। ਇਸੇ ਤਰ੍ਹਾਂ ਬਾਬਾ ਅਰਜਨ ਸਿੰਘ ਜੀ ਮੇਰੇ ਨਾਲ ਆਏ ਹਨ ਆਲਮਪੁਰ ਤੋਂ, ਅਸੀਂ ਸਾਰੇ ਇਕੱਠੇ ਕਿਉਂਕਿ ਹਮੇਸ਼ਾ ਬਾਬਾ ਜੀ ਕੋਈ ਪ੍ਰੋਗਰਾਮ ਕਰਦੇ ਨੇ ਤੇ ਸਾਰਿਆਂ ਨੂੰ ਹਮੇਸ਼ਾ ਨਾਲ ਰੱਖਦੇ ਨੇ। ਸ਼ਾਸਤਰੀ ਜੀ ਸਾਡੇ ਬਹੁਤ ਪ੍ਰੇਮ ਵਾਲੇ ਮਹਾਂਪੁਰਖ ਨੇ, ਇਸੇ ਤਰ੍ਹਾਂ ਗਿਆਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਿਆਰ ਵਰਣਨ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨ ਇੱਥੇ ਆਏ, ਇੰਨਾ ਪਿਆਰ ਸੰਗਤ ਜੀ, ਉਹਨਾਂ ਦੇ ਵੀ ਦਰਸ਼ਨ ਕਰਕੇ ਬਹੁਤ ਆਨੰਦ ਮਿਲਦਾ ਹੈ। ਸਤਿਗੁਰੂ ਸਿੱਖੋ ਨਾਮ ਧਨ ਦੇ, ਜਿਹਦੇ 'ਤੇ ਗੁਰੂ ਮਹਾਨ ਕਿਰਪਾ ਕਰਦਾ ਉਹਨੂੰ ਫਿਰ ਆ ਸਮਾਂ ਬਖਸ਼ਿਸ਼ ਕਰ ਦਿੰਦਾ ਹੈ ਨਾਮ ਦੀ ਦਾਤ। ਅਤੇ ਆਪਾਂ ਕਹਿੰਦੇ ਬੜਾ ਭਾਗਾਂ ਵਾਲਾ, ਬੜੇ ਵੱਡੇ ਭਾਗੇ ਹੋ, ਤੇ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵੱਡੇ ਭਾਗ। ਉਹ ਵੱਡੇ ਭਾਗਾਂ ਵਾਲਾ ਹੈ ਜਿਹਦੇ 'ਤੇ ਗੁਰੂ ਕਿਰਪਾ ਕਰਦਾ ਹੈ, ਜਿਹੜਾ ਬਾਣੀ ਨਾਲ, ਜਿਹੜਾ ਸਿਮਰਨ ਸਾਧਨਾ ਨਾਲ ਜੁੜ ਜਾਂਦਾ ਹੈ। ਸੋ ਇਹਨੇ ਸ਼ਬਦਾਂ ਨਾਲ ਹਾਜ਼ਰੀ ਭਰਦੇ ਹੋਏ ਹੋਇਆਂ ਹੋਈਆਂ ਭੁੱਲਾਂ ਸਤਿਗੁਰੂ ਬਖਸ਼ਣ ਤੇ ਸਾਰੇ ਇਹ ਅਰਦਾਸ ਕਰੀਏ, ਇਹ ਜਨਮ ਤੁਮਾਰੇ ਲੇਖੇ, ਸਤਿਗੁਰੂ ਜੀ ਲੇਖੇ ਵਿੱਚ ਲਾ ਲਓ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜਿਉ ਚਿਰ ਪਿਓ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮਤ ਬਖਸ਼ਿਓ, ਗੁਰਮਤਿ ਗੁਰੂ ਘਰ ਦੀ ਮਾਣ ਮਰਿਆਦਾ ਤੇ ਹਮੇਸ਼ਾ ਅਸੀਂ ਤਿਆਰ ਪਰ ਤਿਆਰ ਹੋ ਕੇ ਬਾਣੀ ਨਾਲ ਜੁੜ ਕੇ, ਬਾਣੇ ਨਾਲ ਜੁੜ ਕੇ ਸਤਿਗੁਰੂ ਆਪ ਜੀ ਦੇ ਘਰ ਦਰ ਘਰ ਦੀਆਂ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਕਰ ਸਕੀਏ। ਇਹਨੇ ਸ਼ਬਦਾਂ ਨਾਲ ਸਮਾਪਤੀ, ਅਗਲਾ ਪ੍ਰੋਗਰਾਮ ਸਰਵਣ ਕਰੀਏ। ਮੇਰੇ ਖਿਆਲ ਸਮਾਪਤੀ ਦਾ ਹੀ ਸਮਾਂ ਹੈ, ਆਓ ਪਿਆਰ ਨਾਲ ਸਮਾਪਤੀ ਵੱਲ ਵੱਧਦੇ ਹੋਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਨ੍ਹਾਂ ਸੰਗਤਾਂ ਸਵੇਰੇ ਨਾਨਕ ਝੀਰਾ ਜਾਣਾ ਹੈ, ਗੁਰੂ ਘਰ ਦੇ ਦਰਸ਼ਨ ਕਰਨੇ ਹਨ, ਅਣਗਿਣਤ ਗੁਰਧਾਮ ਗੁਰਦੁਆਰਾ ਸਾਹਿਬ 2 ਨੰਬਰ ਗੇਟ 'ਤੇ ਜੋ ਸੰਗਤਾਂ ਜਪਜੀ ਸਾਹਿਬ ਦੇ ਪਾਠਾਂ ਵਿੱਚ ਸ਼ਮੂਲੀਅਤ ਲਈ ਪਹੁੰਚੀਆਂ ਸਨ, ਸਹੀ ਸਮੇਂ 'ਤੇ ਪਹੁੰਚ ਕੇ 6 ਵਜੇ ਉਹ ਨਾਲ ਚੱਲਣ। ਹੁਣ ਸਮਾਪਤੀ ਹੈ।
2: ਸੰਤ ਜਨਾ ਮਿਲ ਹਰ ਜਸ ਗਾਇਓ,
3: ਸੰਤ ਜਨਾ ਮਿਲ

0: ਪੁਰਖ ਜੀ ਕਾ ਧਿਆਨਤਰ ਕੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ ਵਾਹਿਗੁਰੂ ਜੀ ਅਕਾਲ
0: ਪੁਰਖ ਅੰਤਰ ਜਾਮੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਜੀ ਕੀ ਅਰਦਾਸ ਮੂਲ ਮੰਤਰ ਸ਼ਬਦ ਜਾਪ ਜੀ ਕੀ ਅਰਦਾਸ ਅੱਖਰ ਲੱਕਣਾ ਤੁਕ ਭੁਲ ਚੁੱਕ ਮਾਫ ਆਪ ਜੀ ਦੇ ਚਰਨ ਕਮਲ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਹਿਮੰਦ ਹੋ ਨਾਨਕ ਨਾਮ
1: ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਲਾ ਭਲਾ
0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

0: ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤਿਰਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇਰਾ ਕਿਲ ਕਰੋੜ ਸੱਚੇ ਸਤਾਨ ਸੱਚੇ ਸਬਜੂਰ ਸੱਚੀ ਤੇਰੀ ਸਿਰ ਸੱਚੀ ਸਾਲਾ ਸੱਚੇ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਤਿਆ ਸੱਚ ਜੋ ਮਰਜ ਮੈਂ ਸੋ ਕਰਨੀ ਕਰ ਮਹਲਾ ਪਹਿਲਾ
1: ਵੱਡੀ ਵੱਡੇ ਜੋ ਵੱਡਾ ਨਾ ਵੱਡੀ ਵੱਡੇ ਜੋ ਸੱਚ ਨਿਆ

ਪੈ ਚੰਦ ਫਿਰ ਸਿਰ ਪਾਰ ਪੈ ਤਰਾ ਕਤਰਨ ਦੁਆਰ ਪੈ ਸੂਰਜ ਪੈ ਚੰਦ ਕੋਹ ਕੁੜ ਚਲਿਤ ਅਨੰਤ ਪੈ ਸਿੱਧ ਸੁਨਾਤ ਪੈ ਚਾਡਣੇ ਆਕਾਸ ਪੈ ਜੋਤ ਮਹਾਬਲ ਸੂਰ ਪੈ ਚਾਉ ਜੈਪੁਰ ਸਗਲਿਆ ਭੁੱਲ ਕੇ

ਕੁੜਵਾ ਕੁੜ ਕੱਪੜ ਕੁੜ ਵਪਾਰ ਕੁੜਮੀਆ ਕੁੜ ਬੀਬੀ ਕੁੜਕੁੜੇ ਨੇ ਲੱਗਾ ਸਰਿਆ ਕਰਤਾਰ ਕਿਸ ਨਾਲ ਕਿਚੇ

ਬੜੀ ਸਤਿਗੁਰ ਵਡਾਕਰ ਸਲਾਈ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮਿਲਤਾ ਨਦਰੀਆਂ ਜਾਤ ਇਸ ਪਾਣਾ ਤਾ ਮਨ ਵਸਾਈਆਂ ਕਰੂ ਕਮਸਤ ਖਾਤਰ ਵਿੱਚੋਂ ਮਾਰ ਪੀੜੀਆਂ ਬੁਰੀਆਈਆਂ ਸਹਿ ਟੁੱਟੇ ਨਵਨਿਤ ਪਾਈਆਂ।